ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ

ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ।

ਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾਂ ਤਿਸ ਪਾਛੈ ਬਚਰੀ ਸ਼ਰਿਆ

ਸਭ ਤਿਹਾਵੈ ਸਭ ਤਿਹਾਵੈ ਤੁਧ ਜੀ ਹਰਿ ਸੱਚੇ ਸਿਰਜਣਹਾਰਾ ਸਭਜੀਤ ਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ

ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨ ਹਰ ਤਿਹਾਵੈ ਹਰ ਤਿਹਾਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ।

ਜਿਸਨਾ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੀਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ।

ਗੁਣ ਬ੍ਰਿਸ਼ਟ ਗਗਨ ਤੇ ਭਈ ਸਭ ਹੀ ਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਪਵਨ।

ਆਹ ਮੂਰਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ

ਕਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀਆ ਤੁਜੋ ਕਰਿਓ ਰੱਛਾ।

ਨਮਸਕਾਰ ਤਸੀਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦਿਓ ਸਤਰਨ ਕੋ ਪਲੰਬੂ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਣਤ ਚੀਂਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰਾ ਤ ਨਿਰਾਲਮ ਜਾਣਤ ਬੇਦ ਪੇਦ ਅਰਿਆਲਮ

ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਾ ਗਨੇਸੈ ਪ੍ਰਥਮ ਮਨਾਉ ਕਿਸਨ ਬਿਸਨ ਕਬਹੂ ਨੈ ਧਿਆਉ ਕਾਣ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨਸੋ।

ਆਵੈ ਬਿਸਨਾ ਭਗਤ ਬਿਸਨਾ ਭਗਤ ਕੀਏ ਫਲ ਹੋਈ ਆਦਿ ਬਿਆਦਿ ਸ਼ਿਵ ਸਕੈ ਨ ਕੋਈ ਸੰਮਤ ਸੁਤਰਾ ਸਹਿਸ ਪਚਾਵ ਨਹਾੜ ਵਧੀਪ

ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ।

ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁੱਛਕ ਦੀ ਖਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਮ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ।

ਹਰ ਕਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸ਼ਨ ਸੋ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਮਨ ਨੂੰ ਸੰਬੋਧਨ ਕਰਕੇ ਜੀ ਦੇ ਵਿੱਚ ਉਪਦੇਸ਼ ਦਿੱਤਾ ਹੈ। ਮਨ ਹੀ ਸੂਖਸ਼ਮ ਸਰੀਰ ਹੈ ਜੋ ਇਹ ਸਰੀਰ ਨੂੰ ਚਲਾਉਂਦਾ ਹੈ, ਇਹ ਸਰੀਰ ਨੂੰ ਘੁਮਾਉਂਦਾ ਹੈ। ਮਨ ਹੀ ਸੂਖਸ਼ਮ ਸਰੀਰ ਹੈ, ਮਨ ਕਰਕੇ ਹੀ ਸਾਰੇ ਕਰਮ ਨੇ, ਮਾੜੇ ਚੰਗੇ ਕਰਮ ਜਿੰਨੇ ਨੇ ਮਨ ਹੀ ਕਰਾਉਂਦਾ ਹੈ ਸਰੀਰ ਤੋਂ। ਇਸ ਕਰਕੇ ਫਿਰ ਜਦੋਂ ਲੇਖਾ ਜੋਖਾ ਹੁੰਦਾ ਹੈ ਅਖੀਰ 'ਤੇ ਸਰੀਰ ਛੁੱਟਣ ਤੋਂ ਬਾਅਦ, ਇਹਦੀ ਬੁਨਿਆਦ ਪੂਰੀ ਹੋਣ ਤੋਂ ਬਾਅਦ ਫਿਰ ਸੂਖਸ਼ਮ ਸਰੀਰ ਮਨ ਤੋਂ ਹੀ ਹਿਸਾਬ ਲਿਆ ਜਾਂਦਾ ਹੈ। ਪਰਲੋਕ ਦੇ ਵਿੱਚ ਮਨ ਹੀ ਜਾਂਦਾ ਹੈ, ਸੂਖਸ਼ਮ ਸਰੀਰ ਦਿਬ ਦੇ। ਜਿੰਨਾ ਉਪਦੇਸ਼ ਧਾਰਮਿਕ ਗ੍ਰੰਥਾਂ ਨੇ ਦਿੱਤਾ ਹੈ, ਸਾਡੇ ਮਨ ਨੂੰ ਦਿੱਤਾ ਹੈ, ਸੁਧਰ ਜਾ, ਸੁਧਾਰ ਲੈ, ਸੋਹਣੇ ਕਰਮ ਕਰ ਲੈ, ਆਨੰਦ ਲੈ, ਆਪਣਾ ਵਾਸਤਵ ਸਰੂਪ ਜੋ ਪਰਮਾਤਮਾ ਹੈ, ਪਰਮਾਤਮਾ ਹੈ, ਉਹ ਤੇਰਾ ਅਸਲ ਸਰੂਪ ਹੈ, ਜਿੱਥੇ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ, ਉਹਨੂੰ ਪਛਾਣ ਲੈ। ਇਹ ਦੇਹੀ ਤੈਨੂੰ ਤਾਂ ਮਿਲੀ ਹੈ ਮਾਨਸ ਜਨਮ ਕੇ ਤੂੰ ਆਪਣੇ ਸਰੂਪ ਨੂੰ ਪਛਾਣ ਲਵੇਂ। ਇਹਦਾ ਵੱਡਾ ਲਾਭ ਪ੍ਰਯੋਜਨ ਇਹੀ ਹੈ। ਸੋ ਇਸ ਕਰਕੇ ਦੂਜੀਆਂ ਜੂਨੀਆਂ 'ਤੇ ਕੈਦ ਦੇ ਵਾਸਤੇ ਜਿਵੇਂ ਕੈਦ ਹੋਈ ਹੁੰਦੀ ਹੈ, ਉਹ 'ਤੇ ਸਜ਼ਾ ਦੇ ਤੌਰ 'ਤੇ ਮਿਲਦੀਆਂ ਨੇ। ਇਹ ਵਾਰ ਵਾਰ ਸਮਝਾਇਆ ਹੈ ਸੱਚੇ ਪਾਤਸ਼ਾਹ ਜੀ ਨੇ, ਸ਼ਬਦ ਸਰਵਣ ਕੀਤੇ ਨੇ ਮਹਾਰਾਜ ਕਿਰਪਾ ਕਰਨ, ਜੋ ਪਾਵਨ ਸਿੱਖ ਇਤਿਹਾਸ ਆਪਾਂ ਸਾਧ ਸੰਗਤ ਜੀ ਸਰਵਣ ਕਰਦੇ ਆ ਰਹੇ। ਰਾਜ ਬਦਲ ਹੋਇਆ ਸਿੱਖ ਰਾਜ ਜਾਣ ਤੋਂ ਬਾਅਦ, ਪੰਜਾਬ ਦੀ ਦਸ਼ਾ ਹਾਲਤ ਸਮਾਜਿਕ ਧਾਰਮਿਕ ਰਾਜਨੀਤਿਕ ਕੀ ਹੋਈ ਹੈ, ਗੁਲਾਮ ਹੋਣ 'ਤੇ ਜਿੱਥੇ ਕੁਝ ਗੁਣ ਨੇ ਅੰਗਰੇਜ਼ੀ ਰਾਜ ਵਿੱਚ ਲੋਕਾਂ ਨੂੰ ਕੰਮ ਮਿਲਿਆ, ਕਿਰਤੀਆਂ ਨੂੰ, ਜ਼ਿਮੀਂਦਾਰਾਂ ਦੀ ਤਰੱਕੀ ਹੋਈ ਹੈ, ਔਰ ਪਾਣੀ ਦੇ ਸਾਧਨ ਆਮਦਨ ਬਹੁਤ ਵਧੀ, ਨਹਿਰਾਂ ਕੱਢੀਆਂ ਗਈਆਂ, ਰਜਵਾਹੇ ਆਏ, ਸਰ ਸਬਜ ਹੋਈ, ਫਸਲਾਂ ਹੋਣ ਲੱਗ ਗਈ, ਅਮੀਰ ਹੋਇਆ ਪਿੰਡ। ਉੱਥੇ ਹਾਲਤ ਜਿਹੜੀ ਸੀ ਧਰਮ ਦੀ, ਸਿੱਖੀ ਦੀ, ਉਹ ਬਹੁਤ ਕਮਜ਼ੋਰ ਪਈ ਹੈ। ਕੁਝ ਮਾਇਆ ਦਾ ਪ੍ਰਭਾਵ ਵੀ ਹੋ ਜਾਂਦਾ ਹੈ, ਕੁਝ ਰਾਜ ਦਾ, ਕਿਉਂਕਿ ਪ੍ਰਚਾਰ ਉਹੋ ਜਿਹਾ ਕੀਤਾ ਜਾਂਦਾ ਜਿਹਦਾ ਰਾਜ ਹੁੰਦਾ ਹੈ। ਧਰਮ 'ਤੇ ਅਟੈਕ ਖਾਸ ਕਰਕੇ ਸਿੱਖਾਂ ਦੇ ਉੱਪਰ ਇਹ ਬਹੁਤ ਹੁੰਦਾ ਹੈ, ਕਿਉਂਕਿ ਧਰਮ ਵਿੱਚੋਂ, ਅਸੂਲਾਂ ਵਿੱਚੋਂ ਇਹਨਾਂ ਦੇ ਅੰਦਰ ਸਾਹਸ, ਨਿਡਰਤਾ, ਆਜ਼ਾਦ ਰਹਿਣ ਵਾਲੀ ਬਿਰਤੀ ਜਿਹੜੀ ਆ ਬਣੀ ਰਹਿੰਦੀ ਹੈ, ਉਹ ਨਾ ਬਣੀ। ਤਾਂ ਕਰਕੇ ਸਭ ਤੋਂ ਵੱਡਾ ਅਟੈਕ ਸਿੱਖ ਦੇ ਧਰਮ 'ਤੇ ਕੀਤਾ ਗਿਆ ਹੈ। ਜਿੰਨੇ ਵੀ ਰਾਜੇ ਆਏ ਅੱਜ ਤੱਕ, ਹੈਰਾਨ ਹੋ ਜਾਈਦਾ ਵੀ ਉਦੋਂ ਦਾ ਇਤਿਹਾਸ ਭਾਵੇਂ ਰੁੱਖਾ ਮਿੱਸਾ ਜਿਹਾ ਇਤਿਹਾਸ ਆ, ਪਰ ਨੌਲੇਜ ਬਹੁਤ ਤਕੜੀ ਜੇ ਲੈਣੀ ਹੈ। ਇਹ ਵੀ ਪਤਾ ਲੱਗਦਾ ਵੀ ਇੱਕ ਵਾਰ ਨਹੀਂ ਹੋਇਆ ਸਾਡੇ ਨਾਲ, ਪੰਜਾਬ ਨਾਲ ਹੀ ਪਹਿਲਾਂ ਵੀ ਹੋਇਆ ਹੈ। ਜੋ ਕਵੀ ਜੀ 1880 ਵਿੱਚ ਇਹ ਗ੍ਰੰਥ ਸੰਪੂਰਨ ਹੋ ਗਿਆ ਸੀ, 10 ਸਾਲ ਦੀ ਮਿਹਨਤ ਤੋਂ ਬਾਅਦ, 70 ਤੋਂ ਸ਼ੁਰੂ ਕੀਤਾ ਸਾਰੇ ਪੰਜਾਬ ਵਿੱਚ ਫਿਰ ਕੇ, 80 ਵਿੱਚ 1800 ਸੰਪੂਰਨ ਹੋ ਗਿਆ ਸੀ।

0: ਹਾਲਾਤ ਸਿੱਖ ਰਾਜ 1849 ਤੋਂ ਬਾਅਦ ਜਾਣ ਤੋਂ ਕੀ ਬਣੇ ਨੇ ਉਹ ਬਿਆਨ ਕਰ ਰਹੇ ਨੇ ਕਿ ਅੱਜ ਵੀ ਸੇਮ ਮੈਂ ਹੈਰਾਨ ਹੁੰਦਾ ਸੀ ਵਿਚਾਰਦਾ ਹੋਇਆ ਵੀ ਉਹੀ ਹਾਲਾਤ ਨੇ ਪੰਜਾਬ ਦੇ। ਇਹ ਨੌਲੇਜ ਹੈ ਬਹੁਤ ਤਕੜੀ, ਇੱਕ ਵਾਰ ਨਹੀਂ ਹੋਇਆ, ਅੱਜ ਉਦੋਂ ਵੀ ਬਹੁਤ ਜ਼ਿਆਦਾ ਗਿਰਾਵਟ ਹੈ। ਕਿਉਂ ਹੈ ਵੀ ਵਿਚਾਰਾਂਗੇ ਜਿਵੇਂ ਦੀ ਹਾਲਤ ਹੋਈ ਸਿੱਖਾਂ ਦੀ ਸਰਦਾਰਾਂ ਦੀ, ਉਹ ਬਿਆਨ ਕਰ ਰਹੇ ਨੇ ਪਹਿਲਾਂ ਬਾਣਾ ਛੱਡ ਗਏ ਆਪਸ ਵਿੱਚ, ਪ੍ਰੀਤ ਪ੍ਰਤੀਤ ਛੱਡ ਦਿੱਤੀ, ਖਾਣਾ ਪੀਣਾ ਪਹਿਨਣਾ ਛੱਡ ਦਿੱਤਾ, ਦਸਤਾਰੇ ਲਾ ਦਿੱਤੇ, ਚਾਦਰੇ ਬਣ ਲਏ, ਧੋਤੀਆਂ ਸੁਥੂ ਪਾ ਲਏ, ਬਾਣੀ ਬਾਣਾ ਛੱਡ ਦਿੱਤਾ। ਨਾਮ ਦੇ ਸਿੰਘ ਰਹਿ ਗਏ ਪਰ ਸੀ ਲੱਦਣੀਏ ਬੈਲ, ਭਾਰ ਢੋਣ ਵਾਲੇ ਬੈਲ ਬਣ ਕੇ ਰਹਿ ਗਏ ਸਿੱਖ। ਅੱਗੇ ਹੋਰ ਹਾਲਤ ਕਿੰਨੀ ਵਿਗੜੀ ਹੈ ਕਵੀ ਜੀ, ਇਹ ਵੇਖ ਕੇ ਗਿਆਨਵਾਨ ਨੇ, ਧਰਮ ਵਿੱਚ ਪਰਪੱਕ ਨੇ, ਫੂਕ ਨਿਕਲਦੀ ਅੰਦਰੋਂ, ਜਿਵੇਂ ਅਖੀਰਲੇ ਚੈਪਟਰ ਵਿੱਚ ਬਿਆਨ ਦੇ ਰਹੇ ਹਨ। ਇਤਿਹਾਸ ਸਰਵਣ ਕਰਨਾ ਕਰੀਏ ਜੀ।
1: ਕਈ ਬਾਰ ਪਰ ਓਚੇ ਨਾਕ ਨੋਚੇ ਮੋਚ ਨੀਲ,
0: ਕਈ ਸਿੱਖ ਐਸੇ ਹਾਲਤ ਹੋ ਗਈ ਪਿੰਡਾਂ ਵਿੱਚ, ਕਈ ਬਾਰ ਪਾਰਾਂ ਕਈ ਬਾਲ ਆਪਣੇ ਪੁੱਟਦੇ ਨੇ, ਪਾਰਾਂ ਪੁੱਟਦੇ ਨੇ, ਓਚੇ ਨਾਕ ਨੋਚੇ ਮੋਚ ਨੇ ਲੈ, ਕੱਟਦੇ ਨੇ ਓਚਾ ਵਾਲਾਂ ਨੂੰ ਕੱਟ ਲੈਂਦੇ ਨੇ, ਕਈ ਨਾਕ ਨੋਚਾ ਨੱਕ ਦੇ ਵਿੱਚ ਜਿਹੜੇ ਵਾਲ ਨੇ ਉਹਨਾਂ ਨੂੰ ਮੋਚਨੇ ਲੈ ਕੇ ਖਿੱਚਦੇ ਆ, ਪੁੱਟਦੇ ਨੇ ਵਿੱਚੋਂ ਵੀ। ਕੁਦਰਤ ਨੇ ਦਿੱਤਾ ਸਿੱਖ ਦੀ ਮਰਿਆਦਾ ਏ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪ੍ਰਤੱਖ ਅਪ੍ਰਤੱਖ ਜਿੰਨਾ ਰੋਮ ਇੱਕ ਵੀ ਸਿੱਖ ਨੇ ਨਾ ਕੱਟਣਾ, ਨਾ ਵੱਢਣਾ, ਨਾ ਝਾੜਨਾ, ਨਾ ਰੰਗਾਉਣਾ, ਨਾ ਕਸਾਉਣਾ, ਨਾ ਮਨਾਉਣਾ, ਸੋ ਨਾ ਕਟਾਉਣਾ ਹੈ, ਇਹ ਸਿੱਖ ਦੀ ਮਰਿਆਦਾ ਹੈ। ਹੁਣ ਸਾਰਾ ਦੱਸਣਗੇ ਕੀ ਹਾਲ ਬਣੀ। ਮੋਚਨੇ ਲੈ ਕੇ ਨੱਕ ਵਿੱਚੋਂ ਵੀ ਵਾਲ ਖਿੱਚਦੇ ਨੇ, ਨੱਕ ਦੇ ਵਾਲਾਂ ਦਾ ਕਹਿੰਦੇ ਐਵੇਂ, ਇਹ ਤਾਂ ਐਵੇਂ ਅਣਛ। ਗੁਰੂ ਘਰਾਂ ਵਿੱਚ ਕਨੇਡਾ ਦੇ ਪਈਆਂ ਨੇ ਅਖਬਾਰਾਂ, ਐਡਾ ਕੀ ਹੈ ਜਾਂ ਤਾਂ ਦੇਹਧਾਰੀ ਬਾਬਿਆਂ ਦੀਆਂ। ਮੈਂ ਉੱਥੇ ਵੀ ਬਹੁਤ ਬੋਲਿਆ ਸੀ, ਬਹੁਤਿਆਂ ਨੇ ਕਿਹਾ ਵੀ ਬਿਲਕੁਲ ਠੀਕ ਹੈ, ਇਹ ਨਹੀਂ ਚਾਹੀਦੇ। ਹਰ ਐਡਾ ਉਹਨਾਂ 'ਤੇ ਆ ਦੇਹਧਾਰੀ ਬਾਬਿਆਂ ਦੀਆਂ, ਹੱਥ 'ਤੇ ਸਰੋਂ ਜਮਾ ਦਿਆਂਗੇ, ਐਂ ਕਰ ਦਿਆਂਗੇ। ਗੁਰੂ ਦੇ ਦਰਵਾਜ਼ੇ 'ਤੇ ਪਏ ਹੋਏ ਅਖਬਾਰ, ਗੁਰੂ ਦੀ ਮਰਿਆਦਾ ਦੇ ਉਲਟ ਐਂਟੀ। ਫਿਰ ਅਣਚਾਹੇ ਵਾਲ ਜਿਹੜੇ ਲੇਜਰ ਨਾਲ ਸਦਾ ਲਈ ਲਾ ਦੇ, ਅਣਚਾਹੇ ਇਹੋ ਜਿਹੀਆਂ ਉੱਥੇ ਐਡਾਂ ਲੱਗ, ਹੁਣ ਵੀ ਪਏ ਹੋਣਗੇ ਅਖਬਾਰ। ਸੋ ਇਹੋ ਜਿਹੇ ਹਾਲਾਤ ਨੇ, ਕੋਈ ਨਹੀਂ ਰੋਕਦਾ। ਕਹਿੰਦੇ ਇਹਨਾਂ ਦੀ ਕੀ ਲੋੜ ਆ ਵੀ ਇਹਨਾਂ ਕਿਸ ਨੱਕ ਦੇ ਵਿੱਚ, ਹੁਣ ਜਿਬ ਜੇ ਗੋਰੇ ਨੇ ਤਾਂ ਇਹ ਰਹਿਣ ਹੀ ਨਹੀਂ ਦਿੰਦੇ ਕੋਈ, ਇਹ ਅੰਗਰੇਜ਼ੀ ਰਾਜ ਸੀ, ਉਹੋ ਜਿਹੇ ਇਸ਼ਤਿਹਾਰ ਛਾਪੇ ਜਾਂਦੇ ਨੇ ਧਰਮ ਨਾਸ ਕਰਨ ਵਾਸਤੇ, ਇਹੋ ਜਿਹੇ ਬਣ। ਅਤੇ ਮੋਚਨੇ ਲੈ ਕੇ ਨੱਕ ਵਿੱਚੋਂ ਵੀ ਵਾਲ ਕੱਟਣ ਲੱਗ ਪਏ। ਨੱਕ ਦੇ ਵਾਲ ਜਿਹੜੇ ਨੇ ਵੀ ਰੱਖਿਆ ਕਰਦੇ ਨੇ ਸਾਡੀ ਸਾਹ ਪ੍ਰਣਾਲੀ ਦੇ ਵਿੱਚ ਬਹੁਤ ਵੱਡੀ ਸਹਾਇਤਾ ਕਰਦੇ ਨੇ। ਪ੍ਰਦੂਸ਼ਣ ਜਿੰਨਾ ਹੈ, ਜੀਵਾਣੂ ਨੇ ਜਿੰਨਾ ਕਰਕੇ ਬਿਮਾਰ ਹੁੰਦੇ ਅਸੀਂ, ਉਹ ਨੱਕ ਦੇ ਵਿੱਚ ਵਾਲ ਨਾ ਹੋਣ ਅਤੇ ਰੁਕਣ ਨਾ, ਸਿੱਧੇ ਜਾਣ ਅੰਦਰ, ਸਾਹ ਜਦੋਂ ਲੈਂਦੇ ਹਾਂ ਫੇਫੜਿਆਂ 'ਤੇ ਅਸਰ ਪੈਂਦਾ ਹੈ। ਕੁਦਰਤ ਨੇ ਜੋ ਦਿੱਤਾ ਸਾਨੂੰ ਨਵੇਂ ਨਰੋਏ ਰਹਿਣ ਵਾਸਤੇ ਦਿੱਤਾ ਸੱਚੇ ਪਾਤਸ਼ਾਹ ਜੀ, ਉਹ ਵੀ ਨਹੀਂ ਛੱਡਦੇ। ਹੁਣ ਨੱਕ ਦੇ ਵਿੱਚ ਜਿਹੜੇ ਵਾਲ ਨੇ ਮੋਚਨੇ ਲੈ ਕੇ, ਉਹ ਵੀ ਕੱਟੀ ਜਾ ਰਹੇ ਨੇ।
1: ਕਈ ਖੋਚਾ ਲੱਤਾਂ ਨਾ ਸੋਚਾ ਨਾ ਲਿਖਾਏ ਹੈ,
0: ਕਈ ਖੋਚਾ ਖੁਰਚਦੇ ਆ ਲੱਤਾਂ ਦੇ ਉੱਪਰ ਆਏ ਹੋਏ ਵਾਲ, ਗੋਡਿਆਂ ਤੋਂ ਹੇਠਾਂ ਪੈਰਾਂ ਤੱਕ, ਕੋਈ ਸੋਚ ਨਹੀਂ, ਕੁਝ ਨਹੀਂ ਜਾਣਦੇ ਵੀ ਕੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਿੱਖਾ ਜੇ ਤੇਰੀ ਨਿਭ ਗਈ, ਇੱਕ ਹੀਰਾ ਕੀ ਕਰੋੜਾਂ ਰਤਨਾਂ ਦੇ ਬਰਾਬਰ ਵੀ ਸਿੱਖੀ ਦਾ ਮੁੱਲ ਨਹੀਂ ਹੈ, ਕਰੋੜਾਂ ਰਤਨਾਂ ਦੇ, ਜੇ ਤੇਰੀ ਸਿੱਖੀ ਨਿਭ ਗਈ ਦਰਗਾਹ ਵਿੱਚ ਤੈਨੂੰ ਸਨਮਾਨ ਮਿਲੇ। ਕਬੀਰ ਜੈਸੀ ਉਪਜੀ ਪੇੜ 'ਤੇ ਜੋ ਤੈਸੀ ਨਿਭ ਹੈ ਓੜ, ਸੋ ਦੇਹੀ ਕਿਸ ਕੀ ਵਾਪਰੀ ਪੂਜਾ ਨਾ ਰਤਨ ਕਰੋੜ। ਇੱਕ ਹੀਰਾ ਕੀ ਹੈ ਕਿਹਾ, ਇਹ ਨਹੀਂ ਪਛਾਣਦੇ ਨਹੀਂ ਜਾਣਦੇ ਗੁਰੂ ਦਾ ਉਪਦੇਸ਼ ਕੀ ਹੈ। ਲੱਤਾਂ ਦੇ ਵਾਲ ਵੀ ਖੁਰਚੀ ਜਾ ਖੁਰਚ ਕੇ ਲਾਈ ਜਾ ਰਹੇ ਹਨ, ਕਿੰਨੇ ਕੁ ਜਿਹੜੇ ਸਿੱਖ, ਕਈ ਜਿਹੜੇ ਦਾੜੇ ਹੀ ਉਖਾੜੇ, ਦਾੜੇ ਦੇ ਵਾਲ ਜਿਹੜੇ ਮੜਾ ਚਿੱਟਾ ਆਇਆ ਨਹੀਂ ਉਖਾੜ ਕੇ ਝਾਟੀ ਪੱਟ ਕੇ ਵਲਜਿਆ ਦੇ ਕੇ ਸੁੱਟੀ ਜਾ ਰਹੇ ਨੇ, ਉਖਾੜੀ ਜਾ ਰਹੇ ਨੇ ਵੀ ਅਸੀਂ ਬੁੱਢੇ ਨਾ ਦਿਸੀਏ। ਸੋ ਜੇ ਜਰਵਾਣਾ ਪਰ ਹਰਾ ਜਰ ਵੇਸ ਕਰੇਨ ਦੀ ਆਈ ਹੈ, ਕੋ ਰਹ ਨਾ ਭਰੀ ਹੈ, ਇਹ ਤਾਂ ਆਉਣੇ ਹੀ ਆਉਣੇ ਇੱਕ ਦਿਨ। ਕਈ ਦਾੜਿਆਂ ਦੇ ਵਾਲ ਝਾੜ ਝਾੜ ਕੇ ਸੁੱਟੀ ਜਾਂਦੇ, ਉਖਾੜ ਕੇ ਪੁੱਟ ਕੇ ਮੁੱਛਾਂ ਪਾੜਾਂ, ਮੁੱਛਾਂ ਨੂੰ ਵੀ ਪਾੜ ਕੇ ਸੁੱਟੀ ਜਾਂਦੇ, ਕੱਟੀ ਜਾਂਦੇ ਆ ਝਾੜਨ ਜਿਉਂ, ਜਿਵੇਂ ਝਾੜਾਂ ਨੂੰ ਘਾਹ ਫੂਸ ਨੂੰ ਕੱਢ ਦੇਈਦਾ, ਸਾਫ਼ ਕਰ ਦੇਈਦਾ ਹੈ।
1: ਪੁੱਛੇ ਸੇ ਤੜਾ ਛਕੂ ਸਾੜੇ ਦਵਾ ਲਾਏ ਹੈ,
0: ਕੋਈ ਜਿਵੇਂ ਪਸ਼ੂਆਂ ਦੀਆਂ ਮੱਝਾਂ ਘਰੇ ਰੱਖੀਆਂ ਹੁੰਦੀਆਂ, ਵੱਡੀ ਪੂਛ ਜ਼ਿਆਦੇ ਵੱਧ ਜਾਂਦੀ, ਭਾਰੀ ਕਹਿੰਦੇ ਸੀ ਲਾਹ ਦੇ, ਉਹ ਲਾਹ ਦਿੰਦੇ ਹੁੰਦੇ ਸੀ ਪਿੱਛੋਂ, ਉਹ ਪਸ਼ੂਆਂ ਦੀਆਂ ਪੁੱਛਾਂ ਨੇ ਆਈ ਸਮਝ ਕੇ ਨਾ ਸਿੱਖੀ ਨੂੰ। ਸੋ ਤਵਾੜਾਂ ਤਛਾੜਾਂ ਕੋਈ ਕਟਾਈ ਜਾ ਰਹੇ ਨੇ ਕੇਸ ਦਾੜੇ, ਇਉਂ ਲਾ ਲਾ ਕੇ ਸੁੱਟੀ ਜੇ ਕੋਈ ਸਾੜਾਂ ਦਵਾ ਲਾਏ, ਕੋਈ ਦਵਾਈਆਂ ਲਾ ਕੇ ਸਾੜੀ ਜਾਂਦੇ, ਅੱਜ ਕੱਲ੍ਹ ਤਾਂ ਹੋਰ ਬਹੁਤ ਕੁਝ ਆ ਗਿਆ ਹੈ।
1: ਬਗਲ ਉਪਾਰੇ ਕਿਉਂ ਭਾਹੇ ਸੋਹੇ ਕੀ ਉਖਾਰੇ,
0: ਕੋਈ ਬਗਲ ਹੈ ਉਪਾਰਾ, ਕੋਈ ਕੱਛਾਂ ਦੇ ਵਾਲ ਕਹਿੰਦੇ ਇਹਨਾਂ ਤੋਂ ਕੀ ਕਰਾਉਣਾ ਵਾ, ਭੈੜੇ ਲੱਗਦੇ ਨੇ ਉਹ ਆ ਫਲਾਨਾ। ਬਗਲਾਂ ਬਗਲਾਂ ਕੱਛਾ ਦੇ ਵਿੱਚ, ਮੁੱਖ ਮੈਂ ਰਾਮ ਰਾਮ ਬਗਲ ਮੈਂ ਛੁਰੀ, ਆਪਾਂ ਕਹਿੰਦੇ ਨਾ ਬਗਲ ਤੋਂ ਭਾਵ ਕੱਛ। ਸੋ ਕਈ ਕੱਛਾਂ ਦੇ ਵਾਲ ਉਹਨਾਂ ਨੂੰ ਪੁੱਟ ਕੇ ਸੁੱਟੀ ਜਾ ਰਹੇ ਨੇ, ਭੌਹੈ ਸੌਹੈ ਕੀ ਉਖਾਰ, ਅੱਖਾਂ ਦੇ ਸਾਹਮਣੇ ਭਰਵੱਟੇ ਜਿਹੜੇ ਸਾਹਮਣੇ ਵਾਲੇ, ਇਹਨਾਂ ਕੇਸਾਂ ਨੂੰ ਉਖਾੜੀ ਜਾ ਰਹੇ ਨੇ ਕਈ ਸਿੱਖ। ਅਤੇ ਹੁਣ ਤਾਂ ਸਿੱਖ ਨਹੀਂ, ਹੁਣ ਤਾਂ ਧੀਆਂ ਭੈਣਾਂ ਵੀ ਨਹੀਂ ਪਿੱਛੇ, ਜੋ ਕੁਝ ਹੋ ਰਿਹਾ ਪਿਛਲੇ ਸਮੇਂ ਤੋਂ ਐਸਾ ਹੁੰਦਾ ਆਇਆ, ਮੈਂ ਹੈਰਾਨ ਹੋ ਰਿਹਾ ਸੀ। ਇਹ ਤਾਂ ਹੋਇਆ 1849 ਤੋਂ ਲੈ ਕੇ 80 ਤੱਕ ਜੋ ਗਿਆਨੀ ਗਿਆਨ ਸਿੰਘ ਜੀ ਦੇ ਰਹੇ ਨੇ, ਹੁਣ 1995 ਤੋਂ ਬਾਅਦ ਕੀ ਹੋ ਰਿਹਾ, ਇਹ ਵੀ ਕੁਝ ਹੋ ਰਿਹਾ, ਇਦੋਂ ਵੀ ਬਹੁਤ ਥੱਲੇ ਪੰਜਾਬ, ਜਦੋਂ ਗੁਲਾਮੀ ਜਦੋਂ ਖਾਲਸੇ ਦਾ ਪ੍ਰਤਾਪ ਕਰ। ਸੋ ਹੁਣ ਤਾਂ ਐਸੇ ਨੇ ਬਿਊਟੀ ਪਾਰਲਰ ਖੋਲ੍ਹੇ ਹੋਏ ਨੇ, ਸਰਦਾਰਾਂ ਦੀਆਂ ਧੀਆਂ ਨੇ, ਨਾਂ ਵੀ ਇਹੋ ਜਿਹੇ ਰੱਖੇ ਨੇ, ਆਪ ਹੀ ਕੱਟੀ ਜਾਂਦੀਆਂ ਪ੍ਰਵੱਟੇ, ਕੋਈ ਵਾਲ ਰਹਿਣ ਨਹੀਂ ਦੇਣਾ, ਕੋਈ ਕਸਰ ਛੱਡਣੀ ਨਹੀਂ। ਪੌਹੈ ਸੌਹੈ ਕੀ ਉਖਾਰਾਂ, ਸਾਹਮਣੇ ਵਾਲੇ ਕੇਸ ਅੱਖਾਂ ਦੇ ਪ੍ਰਵੱਟੇ ਉਹ ਵੀ ਉਖਾੜ ਕੇ ਸੁੱਟੀ ਜਾਂਦੇ ਨੇ।
1: ਨਾਸਕਾਂ ਕੋ ਫਾਰੇ ਹੱਥ ਮਾਥ ਪੈ ਚਲਾਏ ਹੈ,
0: ਕਈ ਨੱਕ ਨੂੰ ਫਾਰਾਂ ਫਾਰਦੇ ਨੇ, ਹੱਥ ਮਾਥ ਪੈ ਹੱਥ ਮੱਥੇ ਦੇ ਉੱਪਰ ਵੀ ਹੱਥ ਚਲਾਉਂਦੇ, ਵੀ ਇੱਥੇ ਵੀ ਵਾਲ ਕਿਉਂ ਆ ਗਏ, ਵੀ ਨਹੀਂ ਰਹਿਣ ਦੇਣੇ।
1: ਸਿੱਖਣ ਕੇ ਪੁੱਤ ਮਜ਼ਬੂਤ ਸਿੰਘ ਨਾਮ ਵਾਲੇ,
0: ਕਹਿੰਦੇ ਪੁੱਤ ਸਿੱਖਾਂ ਦੇ ਨੇ ਸਰਦਾਰਾਂ ਦੇ, ਅਤੇ ਨਾਮ ਵੀ ਸਿੰਘ ਵਾਲੇ ਹਨ, ਪਿੱਛੇ ਸਿੰਘ ਹੀ ਰੱਖਿਆ ਹੋਇਆ, ਇਹ ਨਹੀਂ ਵੀ ਹੁਣ ਕੋਈ ਮੁਸਲਮਾਨ ਜਾਂ ਹਿੰਦੂ ਲਾ ਲਈਏ। ਜਦੋਂ ਸਿੱਖ ਸੱਚੀ ਗੱਲ ਆ, ਸਿੱਖ ਨਹੀਂ ਨਾ ਰਹਿ ਜਾਂਦਾ, ਦਾੜੀ ਕੇਸ ਕਟਾ ਦੇਵੇ ਫਿਰ ਨਾ ਉਹ ਸਿੱਖ ਅਤੇ ਨਾ ਹਿੰਦੂ ਨਾ ਮੁਸਲਮਾਨ, ਕੱਖ ਵੀ ਨਹੀਂ ਰਹਿ ਜਾਂਦਾ, ਜਾਂ ਤਾਂ ਫਿਰ ਉਹ ਨਾ ਰੱਖ ਲਓ।
1: ਹਾਏ ਵੇ ਕਸਾਈ ਰਹੇ ਸਿੱਖੀ ਗਊ ਗਾਏ ਹੈ,
0: ਆਹ ਦਰਦ ਆ ਇੱਕ ਪ੍ਰਚਾਰਕ ਦੇ ਅੰਦਰ ਹੋਣਾ ਚਾਹੀਦਾ, ਗਿਆਨਵਾਨ ਦੇ ਮਹਾਂਪੁਰਸ਼ ਦੇ ਧਰਮ ਦੇ ਆਚਾਰੀਆ ਦੇ ਅੰਦਰ ਹੋਣਾ ਚਾਹੀਦਾ, ਇਹ ਦਰਦ ਆ ਅਖੀਰ 'ਤੇ ਕਹਿ ਰਹੇ ਨੇ। ਸੋ ਹਾਏ ਵੇ ਕਸਾਈ ਰਹੇ ਸਿੱਖੀ ਗਊ ਗਾਏ, ਹਾਏ ਰੱਬਾ ਸਿੱਖ ਕਸਾਈ ਬਣ ਰਹੇ ਨੇ, ਸਿੱਖੀ ਰੂਪ ਸੋਹਣੀ ਦਿੱਤੀ ਹੋਈ ਗਊ, ਚਮਕਦੀ ਹੋਈ ਚਿੱਟੀ ਉੱਜਲ ਸਿੱਖੀ, ਉਹਨੂੰ ਮਾਰ ਰਹੇ ਨੇ, ਉਹਨੂੰ ਲਾ ਰਹੇ ਨੇ, ਮਨ ਅਤੇ ਤਨ ਤੋਂ ਤਿਆਗ ਰਹੇ ਹਨ, ਹਾਏ ਰੱਬਾ ਐਸੇ ਦਿਨ ਕਿਉਂ ਦਿਖਾਏ। ਇਹ ਹੂਕ ਹੈ ਕਵੀ ਜੀ ਦੀ, ਉਹੀ ਹੂਕ ਹੁੰਦੀ ਮਹਾਂਪੁਰਸ਼, ਉਹੀ ਸੱਚਾ ਧਰਮੀ ਹੁੰਦਾ ਹੈ ਜਿਹਨੂੰ ਦਰਦ ਆਵੇ।
1: ਉਸਤਰੇ ਨਾ ਇਹ ਸੂਤ ਉਸਤਰੇ ਗਹਿ ਊਤ,
0: ਅਤੇ ਜੇ ਉਸ ਤਰ੍ਹਾਂ ਨਹੀਂ ਨਾ ਵਾਲ ਪੱਟੇ ਸੂਤ ਆਉਂਦੇ, ਮਨ ਦੀ ਮੁਰਾਦ ਪੂਰੀ ਨਹੀਂ ਹੁੰਦੀ, ਫਿਰ ਕਹਿੰਦੇ ਸੋ ਊਤ ਤੋਂ ਭਾਵ ਹੁੰਦਾ ਮੂਰਖ, ਊਤ ਬੇਅਕਲੇ, ਫਿਰ ਉਸਤਰੇ ਫੜ ਲੈਂਦੇ, ਉਹ ਸੰਦ ਹੁੰਦਾ ਵਾਲ ਲਾਉਣ ਵਾਲਾ ਜਿਹਦੇ ਨਾਲ ਨਾਈ ਮੁੰਦਾ ਹੈ, ਛੋਟਾ ਜਿਹਾ ਹੁੰਦਾ।
1: ਬੁਸਤਰੇ ਕਪੂਤ ਚਹਿ ਜੁਸਤਰੇ ਕ ਰਸ ਸੈ,
0: ਅਤੇ ਖੁਸ਼ਬੂਦਾਰ ਵਸਤੂਆਂ ਆਪਣੇ ਸਰੀਰ 'ਤੇ ਲਾਉਣਾ ਚਾਹੁੰਦੇ ਨੇ। ਕਪੂਤ ਚਹਿ ਕਪੂਤ ਕਪੁੱਤਰ ਬਣ ਕੇ, ਬਣਾਏ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਪੁੱਤਰ ਸੀ ਆਪਣੇ ਸਾਹਿਬਜ਼ਾਦੇ ਕਿਹਾ ਸੀ, ਚਾਰ ਲਾਲਾਂ ਨੂੰ ਵਾਰ ਕੇ ਆਪਣੀ ਅੰਸ਼ ਬੰਸ਼ ਨੂੰ ਅਲੋਪ ਕਰਕੇ ਸੰਸਾਰ ਵਿੱਚੋਂ ਸਾਡੇ ਤੋਂ ਵਾਰ ਕੇ। ਮਾਤਾਵਾਂ ਨੇ ਪੁੱਛਿਆ ਸੁੰਦਰ ਕੌਰ ਜੀ ਕਿੱਥੇ ਨੇ ਸਾਹਿਬਜ਼ਾਦੇ, ਇੰਨਾ ਇਕੱਠ ਦਮਦਮੇ ਦੀ ਧਰਤੀ 'ਤੇ ਸਿੰਘ ਇੰਨੇ ਕਿੱਥੇ ਨੇ ਸਾਹਿਬਜ਼ਾਦੇ, ਚਾਰ ਲਾਲਾਂ ਵਿੱਚੋਂ ਇੱਕ ਵੀ ਨਹੀਂ ਕਿਹਾ, ਫਿਰ ਕੀ ਹੋ ਗਿਆ, ਇਹੀ ਮੇਰੇ ਪੁੱਤਰ ਨੇ, ਇਹੀ ਮੇਰੇ ਸਾਹਿਬਜ਼ਾਦੇ ਹਨ। ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਹ, ਚਾਰ ਮੂਹੇ ਤੋਂ ਕਿਆ ਭਇਆ ਜੀਵਤ ਲੱਖ ਹਜ਼ਾਰ, ਇਹਨਾਂ ਉੱਪਰ ਦੀ ਉਹ ਮੈਂ ਚਾਰ ਵਾਰ ਦਿੱਤੇ ਲੋਕ ਨੋਟ ਵਾਰਦੇ ਨੇ ਪੁੱਤਰਾਂ ਉੱਪਰ ਦੀ ਇਹਨਾਂ ਪੁੱਤਰਾਂ ਉੱਪਰ ਦੀ ਮੈਂ ਚਾਰਾਂ ਦਾ ਖੂਨ ਵਹਾ ਦਿੱਤਾ ਵਾਰ ਦਿੱਤੇ ਕੀ ਹੋ ਗਿਆ ਜੇ ਚਾਰ ਗਏ ਤਾਂ ਲੱਖਾਂ ਹਜ਼ਾਰ ਮੇਰੇ ਹੀ ਪੁੱਤਰ ਨੇ ਮੈਨੂੰ ਇਹ ਹਜ਼ਾਰਾਂ ਮਿਲੇ ਲੱਖਾਂ ਮਿਲੇ ਚਾਰਾਂ ਵੱਟੇ ਇੰਨਾ ਮਾਣ ਕੀਤਾ ਸੀ ਧਰਮੀ ਪਿਤਾ ਨੇ ਜਿਹਨੂੰ ਦਸ਼ਮੇਸ਼ ਪਿਤਾ ਕਹਿੰਦੇ ਹਾਂ ਤਾਂ ਹੀ ਦਸ਼ਮੇਸ਼ ਪਿਤਾ ਦੀ ਉਪਾਧੀ ਮਿਲੀ ਕਿਸੇ ਪੈਗੰਬਰ ਨੂੰ ਨਹੀਂ ਮਿਲੀ ਹੈ ਕਿਸੇ ਪੈਗੰਬਰ ਨੂੰ ਅਵਤਾਰ ਨੂੰ ਸੋ ਕਹਿੰਦੇ ਕਪੂਤ ਚੈਂ ਊਤ ਉਸ ਤਰ੍ਹਾਂ ਫੜ ਲਏ ਅਤੇ ਖੁਸ਼ਬੂਦਾਰ ਲਾ ਕੇ ਸੈਂਟ ਜਿਵੇਂ ਇਹ ਲੋਕ ਕਰਦੇ ਨੇ ਈਸਾਈ ਪਰਫਿਊਮ ਲਾਓ ਵਾਲ ਇੱਕ ਨਾ ਰਹਿਣ ਦਿਓ ਵਿਕਾਰਾਂ ਵਿੱਚ ਡੁੱਬ ਜਾਓ ਇਵੇਂ ਫਿਰ ਖੁਸ਼ਬੂਦਾਰ ਲਾ ਕੇ ਸਰੀਰਾਂ 'ਤੇ ਕਪੂਤ ਚੈਂ ਕਪੁੱਤਰ ਬਣ ਗਏ ਨੇ ਅਸੀਂ ਨਹੀਂ ਹੁਣ ਗੁਰੂ ਗੋਬਿੰਦ ਸਿੰਘ ਦੇ ਸਿੱਖ ਰਹਿਣਾ ਕਪੁੱਤਰ ਬਣ ਗਏ ਉਲਟ ਚਾਲ ਫੜ ਲਈ ਚੁਸਤਰੇ ਪੁਰਸ ਸੈਂ ਬਹੁਤੇ ਚੁਸਤ ਚਲਾਕ ਬਣ ਕੇ ਚੰਚਲ ਮਨ ਕਰ ਲਏ ਖੋਟੇ ਰਸਾਂ ਵਿੱਚ ਵਿਕਾਰਾਂ ਵਿੱਚ ਡੁੱਬ ਗਏ ਨੇ ਕੋਈ ਮੂਰਖ ਸਿੱਖ ਜਿਹੜਾ ਸਿਰ ਫੜ ਕੇ ਆਪ ਹੀ ਗਹਿ ਸਿੰਘਾ ਜਿਵੇਂ ਸਿੰਘ ਝਾੜ ਦਈ ਦੇ ਕੁੰਡੀ ਦੇ ਸੋ ਇਸ ਤਰ੍ਹਾਂ ਇਵੇਂ ਝਾੜੀ ਜਾ ਰਹੇ ਨੇ ਸਿੰਘਾ ਜੂੜੇ ਝਾੜ ਪਾੜਾ ਜੂੜਿਆਂ ਨੂੰ ਸੋਹਣੇ ਕੇਸਾਂ ਨੂੰ ਝਾੜ ਕੇ ਪੁੱਟ ਦਿੰਦੇ ਪਰੇ ਸੁੱਟ ਦਿੰਦੇ ਹਨ
1: ਕੈਂਚੀ ਚਾਕੂ ਸਭ ਫੜ ਕੱਢ ਰਹੇ ਤਸਮੇ
0: ਕਈ ਜਿਹੜੇ ਸਾਰੇ ਨਹੀਂ ਕੱਟ ਕੇ ਸੁੱਟਦੇ ਕੈਂਚੀ ਲੈ ਕੇ ਅਤੇ ਚਾਕੂ ਲੈ ਕੇ ਫਾੜਾ ਵਿੱਚੋਂ ਵਿੱਚੋਂ ਕੱਟ ਦਿੰਦੇ ਨੇ ਅਤੇ ਮੀਡੀਆਂ ਜੀਆਂ ਰੱਖ ਲੈਂਦੇ ਆ ਕੱਢ ਰਹੇ ਤਸਮੇ ਜਿਵੇਂ ਫੀਤੇ ਹੁੰਦੇ ਉਵੇਂ ਬਣਾ ਕੇ ਡਿਜ਼ਾਇਨ ਬਣਾ ਕੇ ਛੱਡ ਰਹੇ ਨੇ ਮੀਡੀਆ ਜਾਂ ਕਰ ਕਰਕੇ ਫਿਰ ਇੱਥੋਂ ਦੀ ਜਿਹੜਾ ਪੱਛਮੀ ਸੱਭਿਅਤਾ ਜਾਣੀ ਸੀ ਨਾ ਜਿਵੇਂ ਇੱਥੇ ਕਈ ਵੇਖੇ ਆ ਕਿਵੇਂ ਉਹ ਕੇਸਾਂ ਨੂੰ ਕਾਲੇ ਜਿਹੇ ਗੁੰਦੀ ਬੀੜੀਆਂ ਜੀਆਂ ਕਰੀ ਫਿਰਦੇ ਆ ਇਹੋ ਜਿਹਾ ਡਿਜ਼ਾਇਨ ਜਿਹੜਾ ਕਈਆਂ ਨੇ ਧਾਰਨ ਕੀਤਾ ਹੈ
1: ਸੰਗੀ ਕੋ ਉਦਾਸੀਓ ਕੇ ਫਾਸੀ ਦਾ 87 ਮਾਰ
0: ਜੋ ਸੰਗੀ ਕੋ ਉਦਾਸੀਓ ਕੇ ਇਹ ਠੀਕ ਆ ਬਾਠ ਜਿਹੜੇ ਦਾਸੀਆਂ ਦੇ ਵੇਸ਼ਵਾਵਾਂ ਦੇ ਸੰਗੀ ਨੇ ਨਾ ਜਿਹੜੇ ਸੋ ਧੱਕਾ ਕਰਦੇ ਨੇ ਜਾ ਕੇ ਫਾਂਸੀ ਦਾ 83 ਮਾਰਾ ਉਹਨਾਂ ਨੂੰ ਫਿਰ ਅੰਗਰੇਜ਼ਾਂ ਦੇ ਕਾਨੂੰਨ ਵੀ ਸਖਤ ਸੀ ਜਿੱਥੇ ਖੁੱਲ੍ਹਾ ਸ਼ਰੇਆਮ ਸੀ ਕੁਰੀਤੀਆਂ ਉੱਥੇ ਕਾਨੂੰਨ ਵੀ ਸਖਤ ਆ ਮਨ ਮਰਜ਼ੀ ਤੋਂ ਬਿਨਾਂ ਨਹੀਂ ਹੈ ਕੋਈ ਕੁਕਰਮ ਕਿਤੇ ਨਹੀਂ ਕੋ ਕਰ ਸਕਦਾ ਕਿਸੇ ਨੂੰ ਹੱਥ ਨਹੀਂ ਲਾ ਸਕਦਾ ਕਉ ਜਿਹੜੇ ਵੇਸ਼ਵਾਵਾਂ ਦੇ ਜਿਹੜੇ ਐਸੇ ਨੇ ਸਿੱਖ ਫਾਂਸੀ ਦਾ 83 ਮਾਰਾ ਕਈਆਂ ਨੂੰ ਫਾਂਸੀ ਦੇ ਕੇ ਅਤੇ ਕਈਆਂ ਨੂੰ ਕੱਟ ਕੇ ਮਾਰ ਦਿੰਦੇ ਨੇ ਫਿਰ ਸਜ਼ਾ ਦਿੰਦੇ ਹਨ
1: ਹਾਸੀ ਜੋਗ ਥਾਏ ਹੈ ਜਹਾਨ ਉਸ ਅਸਮੇ
0: ਉਸ ਅਗਲੇ ਜਹਾਨ ਲੋਕ ਅਤੇ ਇਸ ਲੋਕ ਵਿੱਚ ਲੋਕ ਅਤੇ ਪ੍ਰਲੋਕ ਵਿੱਚ ਫਿਰ ਉਹ ਹੱਸਣੇ ਯੋਗ ਮਖੌਲ ਯੋਗ ਹੋ ਜਾਂਦੇ ਨੇ ਫਿਰ ਸਿਆਣੇ ਬਜ਼ੁਰਗ ਸੱਥਾਂ 'ਚ ਬੈਠੇ ਕਹਿੰਦੇ ਵੀ ਲੈ ਲਿਆ ਸਵਾਦ ਸੋ ਜਿਹੜੇ ਲੱਛਣ ਫੜੇ ਸੀ
1: ਕਸਮੈ ਖਾ ਕਹਿ ਗੁਰ ਦਸਮੇ ਕੀ ਸਿੱਖੀ ਗਾਏ
0: ਸੋ ਕਵੀ ਜੀ ਕਹਿੰਦੇ ਨੇ ਕਹਿ ਕਸਮੈ ਖਾ ਕਹਿ ਮੈਂ ਸਹੁੰ ਖਾ ਕੇ ਕਹਿੰਦਾ ਗੁਰ ਦਸਮੇ ਕੀ ਸਿੱਖੀ ਗਾਏ ਜਿਹੜੀ ਗੁਰੂ ਦਸ਼ਮੇਸ਼ ਪਾਤਸ਼ਾਹ ਦੀ ਦਿੱਤੀ ਹੋਈ ਮੌਲਿਕ ਰਹਿਤ ਮਰਜ਼ਾ ਦਾ ਸਿੱਖੀ ਸੀ ਜਿਹਨੂੰ ਕਹਿੰਦੇ ਸਨ
1: ਹਾਏ ਬਿਨ ਖਸਮੈ ਕਸਾਬੈ ਪਰੀ ਬਸਮੈ
0: ਹਾਏ ਰੱਬਾ ਹੇ ਮਾਲਕ ਬਿਨਾਂ ਮਾਲਕ ਤੋਂ ਬਿਨਾਂ ਕਿਸੇ ਮਜ਼ਬੂਤ ਸੂਰਬੀਰ ਤੋਂ ਜਿਹੜਾ ਰੱਖ ਲਵੇ ਸਿੱਖੀ ਹੁਣ ਇਹ ਕਸਾਈਆਂ ਰੂਪੀ ਸਿੱਖਾਂ ਦੇ ਹਵਸ ਪੈ ਗਈ ਹੈ ਇਹਨੂੰ ਮਾਰੀ ਕੋਈ ਜਾ ਰਹੇ ਨੇ ਤਨਾ ਮਨਾ ਚੋਂ
1: ਕਿਉਂ ਨਾ ਥਾਏ ਮੰਦ ਹਾਲ ਸਿੰਘ ਜੋ ਫਰੀ ਕੁਚਾਰ
0: ਕਿਉਂ ਨਾ ਇਹੋ ਜਿਹਾ ਮੰਦਾ ਹਾਲ ਹੁੰਦਾ ਭੈੜਾ ਹਾਲ ਹੁੰਦਾ ਕਹਿੰਦੇ ਜਿਹੜੇ ਸਿੰਘ ਨੇ ਸਿੰਘ ਨਾਮ ਧਰਾ ਕੇ ਜਿਹਨਾਂ ਚਾਲ ਹੀ ਖੋਟੀ ਫੜ ਲਈ ਹੈ ਰਹਿ ਮਰਜ਼ਾਦਾ ਹੀ ਛੱਡ ਦਿੱਤੀ ਹੈ ਆਪਣੀ ਸੱਭਿਅਤਾ ਛੱਡ ਦਿੱਤੀ ਹੈ
1: ਸਿੱਖੀ ਕੀ ਹਰੀ ਸੰਭਾਲ ਚਾਲ ਧਰਮ ਕੀ ਤਜੀ
0: ਸਿੱਖੀ ਦੀ ਸੰਭਾਲ ਕਰਨੀ ਛੱਡ ਦਿੱਤੀ ਹੈ ਅਤੇ ਚਾਲ ਧਰਮ ਕੀ ਤਜੀ ਗੁਰਮਰਿਆਦਾ ਦੀ ਜਿਹੜੀ ਚਾਲ ਹੈ ਚਾਲੀ ਹੈ ਉਹ ਛੱਡ ਦਿੱਤੀ ਹੈ ਗੁਰਸਿੱਖ ਜਿਹਨੂੰ ਕਿਹਾ ਸੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਨ ਹੋ ਹਰ ਹਰ ਕਥਾ ਨਿਰਾਲੀ ਉਹ ਤੇ ਚੱਲੋ ਛੱਡ ਦਿੱਤੀ ਹੈ
1: ਇੱਕ ਕਾ ਵਿਰੋਧੀ ਵੀ ਅਤਿਸੈ ਅਬੋਧੀ ਥੀ
0: ਇੱਕ ਦਾ ਦੂਜਾ ਸਿੱਖ ਵਿਰੋਧੀ ਹੈ ਇੱਕ ਸਿੱਖ ਗੁਰੂ ਦੀ ਗੱਲ ਕਰਦਾ ਰਹਿਤ ਮਰਜ਼ਾਦਾ ਦੀ ਦੂਜਾ ਝੱਟ ਉਹਦੇ ਉਲਟ ਐਂਟੀ ਹੁੰਦਾ ਏਕ ਕਾ ਵਿਰੋਧੀ ਬੀਆ ਦੂਜਾ ਅਤਿਸ਼ੈ ਬੋਧੀ ਥੀਆ। ਅਤਿਸ਼ੈ ਬਹੁਤ ਜ਼ਿਆਦਾ ਗਿਆਨ ਆ ਗਿਆ, ਗੁਰੂ ਦੇ ਗਿਆਨ ਨੂੰ ਕੋਈ ਨਹੀਂ ਮੰਨਦਾ ਹੈ।
1: ਨਾ ਨਿਰੋਧ ਕ੍ਰੋਧ ਕੀਆ ਬੋਧ ਬੁੱਧੀ ਨਾ ਭਜੀ।
0: ਨਾ ਕ੍ਰੋਧ ਤੇ ਗੁੱਸੇ ਤੇ ਕੰਟਰੋਲ ਕੀਤਾ ਹੈ, ਥੋੜ੍ਹੀ ਥੋੜ੍ਹੀ ਗੱਲ 'ਤੇ ਗੁੱਸਾ ਆਉਂਦਾ ਅਤੇ ਇੱਕ ਦੂਜੇ ਦਾ ਕਤਲ ਕਰੀ ਜਾ ਰਹੇ ਨੇ। ਬੋਧ ਬੁੱਧੀ ਨਾ ਭਜੀ, ਗੁਰੂ ਦੀ ਦਿੱਤੀ ਹੋਈ ਆਤਮ ਸ਼ੈਣੀ ਬੁੱਧੀ, ਗਿਆਨ ਵਾਲੀ ਬੁੱਧੀ ਜਿਹੜੀ ਹੈ ਉਹਨੂੰ ਨਹੀਂ ਗ੍ਰਹਿਣ ਕੀਤਾ, ਛੱਡ ਦਿੱਤਾ ਹੈ। ਉੱਚਾ ਆਚਰਣ ਜਿਹੜਾ ਦਿੱਤਾ ਗੁਰੂ ਨੇ, ਜਾਤ ਸਤ ਸੋ ਸੱਚ ਬੋਲਣਾ, ਸਤ ਪ੍ਰਤੱਗੀ ਹੋਣਾ ਅਤੇ ਆਪਣੀ ਕਿਰਤ 'ਤੇ ਭਰੋਸਾ ਕਰਨਾ ਰੱਖਣਾ, ਇਹ ਇਖਲਾਕ ਉੱਚਾ ਆਚਰਨ, ਇਤਫਾਕ ਆਪਸ ਵਿੱਚ, ਥਵਾਕ ਪਾਕ ਖਾਕ ਮੈਂ ਰੁਲਾਏ, ਇਹ ਪਵਿੱਤਰ ਗੁਣ ਜਿਹੜੇ ਸੀ ਇਹ ਮਿੱਟੀ ਵਿੱਚ ਧੂੜ ਵਿੱਚ ਰੁਲਾ ਦਿੱਤੇ ਨੇ।
1: ਚਾਕ ਕੀਨੇ ਪ੍ਰੇਮ ਨੇਮ ਛੋਮ ਕੇਮ ਹੋਇ ਅਜੀ।
0: ਅਤੇ ਫਿਰ ਪ੍ਰੇਮ ਨੇਮ ਜਿਹੜੇ ਥੋੜ੍ਹੇ ਦੁੜੇ, ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਘੱਟੋ ਘੱਟ ਬਾਣੀ ਪੜ੍ਹਨੀ ਜਪਜੀ ਸਾਹਿਬ ਦਾ ਪਾਠ, ਸ਼ਾਮ ਨੂੰ ਘੱਟੋ ਘੱਟ ਰਹਿਦਾ ਸਾਹਿਬ ਦਾ ਪਾਠ ਕਰਨਾ ਹੈ। ਛੱਡ ਦਿੱਤੇ ਨੇਮ ਪ੍ਰੇਮ, ਨੇਮ ਪ੍ਰੇਮ ਨਿਯਮ ਨੇਮ ਪ੍ਰੇਮ ਇਹ ਛੱਡ ਦਿੱਤੇ। ਚਾਕ ਕੀਨੇ ਚੀਰ ਦਿੱਤੇ ਨੇ ਭਾਵ ਮਨੋ ਤਿਆਗ ਦਿੱਤੇ, ਛੇਮ ਕੈਮ ਹੋਇਆ ਜੀ। ਹੁਣ ਦੱਸੋ ਵੀ ਛੇਮ ਕਲਿਆਣ ਕਿਵੇਂ ਹੋਵੇ, ਸੁੱਖ ਇੱਥੋਂ ਮਿਲੇ।
1: ਪਿਆਰ ਲੱਭ ਲਾਰਨ ਤੈ ਬਾਕ ਕਾਕ ਕਾਰਨ ਤੈ।
0: ਅਤੇ ਪਿਆਰ ਭਾਲਦੇ ਨੇ ਬਿੱਲਿਆਂ ਤੋਂ, ਬਿੱਲਿਆਂ ਦਾ ਕਿੰਨਾ ਕੁ ਪਿਆਰ ਹੁੰਦਾ ਹੈ, ਵੇਖੇ ਨਾ ਦੋ ਇਕੱਠੇ ਹੋ ਜਾਣ ਕਿਵੇਂ ਲੜਦੇ ਆ। ਸੌ ਅੱਧੀ ਪੱਤੀ 'ਚ ਸੁਣਦੇ ਹੁੰਦੇ ਰਾਤ ਨੂੰ, ਟਿੱਕੀ ਰਾਤ ਨੂੰ, ਪਿਆਰ ਭਾਲਦੇ ਆ ਬਿੱਲਿਆਂ ਤੋਂ, ਬਿਲਾਰਨ ਤੈ ਬਾਕ ਕਾਕ ਕਾਰਨ ਤੈ। ਕਾਲੇ ਕਾਵਾਂ ਤੋਂ ਬਾਕ ਕਹਿੰਦੇ ਬਚਨ ਲੈਣੇ ਹੈ, ਸੋ ਕਾਲੇ ਕਾਂ ਦਾ ਬੋਲਿਆ ਕਿ ਇਹਨੂੰ ਚੰਗਾ ਲੱਗਦਾ।
1: ਪ੍ਰੀਤ ਬੇਵਿਚਾਰਨ ਤੈ ਸਿੱਖ ਸਿੱਖ ਕਿਆ ਸਜੀ।
0: ਪ੍ਰੀਤ ਪਿਆਰ ਬੇਸਵਾਵਾਂ ਤੋਂ ਸਿੱਖ ਰਹੇ ਨੇ, ਅਤੇ ਸਿੱਖ ਸਿੱਖ ਕਹਿ ਸਜੀ, ਅਤੇ ਕਿਹੜੀ ਸਿੱਖੀ ਵਾਲੀ ਸਿੱਖੀ, ਸਿੱਖ ਸਿੱਖੀ ਵਾਲੀ ਸਿੱਖ ਸਿੱਖਿਆ ਜਿਹੜੀ ਬਣੀ ਹੈ ਕਿਤੇ ਨਹੀਂ ਰਹਿ ਗਈ ਹੈ।
1: ਇਸ਼ਟ ਕੀ ਨਾ ਮਨ ਆਨ ਮਿਸ਼ਟ ਭੀ ਨਾ ਬੋਲੇ ਬਾਨ।
0: ਨਾ ਆਪਣੇ ਇਸ਼ਟ ਦੇ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਕਈ ਗੱਲ ਮੰਨਦੇ ਹਨ, ਛੱਡ ਦਿੱਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨ। ਨਾ ਇਸ਼ਟ ਦੀ ਕੋਈ ਆਨ, ਨਾ ਸਹੁੰ, ਸਹੁੰਆਂ ਖਾ ਕੇ ਮੁੱਕਰੀ ਜਾਂਦੇ ਨੇ। ਆਨ ਈਨ ਗੁਰੂ ਜੀ ਦੀ ਭਾਵ ਸ਼ਰਨ, ਆਨ ਸਹੁੰ ਕਸਮ, ਟੀਕਾਕਾਰਾਂ ਇਹੋ ਹੀ ਅਰਥ ਕੀਤਾ ਵਾ, ਸਹੁੰ ਖਾ ਕੇ ਵੀ ਮੁੱਕਰ ਜਾਂਦੇ ਨੇ। ਔਰ ਮਿਸਟ ਭੀ ਨਾ ਬੋਲੇ ਬਾਨ, ਮਿੱਠੀ ਬਾਣੀ ਵੀ ਨਹੀਂ ਬੋਲਦੇ ਹਨ, ਜਿਹਨੂੰ ਕਿਹਾ ਸੀ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤੱਤ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਸੋ ਬਾਣੀ ਵੀ ਮਿੱਠੀ ਨਹੀਂ ਰਹੀ ਹੈ, ਕੁੜਤਣ ਆ ਗਈ ਹੈ।
1: ਸ੍ਰਿਸ਼ਟ ਕੀ ਪਛਾਣ ਨਾ ਉਚਿਸ਼ਟ ਕੀ ਗਿਲਾਨੀ ਹੈ।
0: ਤੇ ਆਪਣੇ ਸ੍ਰਿਸ਼ਟ ਕੀ ਪਛਾਣ ਨਾ, ਸੋਹਣੇ ਗੁਣਾਂ ਦੀ ਪਛਾਣ ਹੀ ਨਹੀਂ ਰਹੀ, ਸ਼੍ਰੋਮਣੀ ਇਸ਼ਟ ਦੇਵ ਅਕਾਲ ਪੁਰਖ ਦੀ ਨਹੀਂ ਪਛਾਣ ਰਹੀ ਹੈ, ਗੁਣਾ ਕਰਕੇ ਰਹਿਣੀ ਸੀ ਭਗਤੀ ਹੋਣੀ ਸੀ, ਨਾ ਉਚਿਸ਼ਟ ਕੀ ਗਿਲਾਨੀ ਹੈ ਅਤੇ ਨਾ ਝੂਠ ਦੀ ਅਪਵਿੱਤਰਤਾ ਦੀ ਵੀ ਕੋਈ ਗਿਲਾਨੀ ਨਹੀਂ ਰਹਿ ਗਈ। ਜਿਵੇਂ ਮਰਜ਼ੀ ਕਹਿੰਦੇ ਜੁੱਤੀਆਂ ਲਈ ਫਿਰੋ ਜਿੱਥੇ ਲੰਗਰ ਬਣਦਾ, ਇੰਨੀ ਮਰਿਆਦਾ ਆਉਂਦੀ ਗੁਰੂ ਦੇ ਲੰਗਰ ਵਿੱਚ ਜੁੱਤੀ ਆਉਣੀ ਕੀ ਹੈ, ਜਿੱਥੇ ਘਰ ਵਿੱਚ ਚੁੱਲ੍ਹੇ ਚੌਂਕੇ ਵਿੱਚ ਜੁੱਤੀ ਲੈ ਕੇ ਨਹੀਂ ਚੜ੍ਹਦੇ ਸੀ ਬਜ਼ੁਰਗ ਪੁਰਾਣੇ ਸਿੱਖ, ਨੰਗੇ ਚਰਨੀ ਬੀਬੀਆਂ ਪ੍ਰਸ਼ਾਦੇ ਬਣਾਉਂਦੀਆਂ ਸੀ, ਇੰਨੀ ਸਵੱਛ ਪਵਿੱਤਰਤਾ ਸੀ, ਜੂਠਾ ਹੱਥ ਬਿਲਕੁਲ ਨਹੀਂ ਲਾਉਂਦੀਆਂ ਸੀ, ਮੂੰਹ ਸਿਰ ਨੂੰ ਲਾ ਕੇ ਕਿਤੇ ਸਰੀਰ ਦੇ ਹੱਥ ਨਹੀਂ ਲਾਉਂਦੀਆਂ ਸੀ, ਭੋਜਨ ਬਣਾਉਣ ਲੱਗਿਆ ਨਾ ਕਿਸੇ ਨੂੰ ਲਾਉਣ। ਸੋ ਨਾ ਉਚਿਸ਼ਟ ਕੀ ਗਿਲਾਨੀ ਹੈ, ਝੂਠ ਆਦਿਕ ਦੀ ਵੀ ਕੋਈ ਗਿਲਾਨੀ ਨਹੀਂ ਰਹਿ ਗਈ, ਕਹਿੰਦੇ ਕੁਝ ਨਹੀਂ ਹੁੰਦਾ, ਕੀ ਪਿਆ ਗੁਰਪ੍ਰਸਾਦ ਭਰਮ ਕਾ ਨਾਸ਼
1: ਹੈ, ਕਨਿਸ਼ਟ ਭ੍ਰਿਸ਼ਟ ਕਾਮ ਕਰ ਹੈ ਅਨਿਸ਼ਟ।
0: ਸੇਵ ਹੈ ਕਨਿਸ਼ਟ, ਸੇਵਾ ਕਰਦੇ ਨੇ ਨੀਚਾਂ ਦੀ, ਨੀਚ ਕਰਮ ਵਾਲਿਆਂ ਦੀ, ਪਾਮਰਾਂ ਦੀ, ਭ੍ਰਿਸ਼ਟ ਹੋਇਆਂ ਦੀ। ਕਾਮ ਕਰ ਹੈ ਅਨਿਸ਼ਟ, ਆਪਣੇ ਇਸ਼ਟ ਦੇਵ ਗੁਰੂ ਦੇ ਜਿੰਨੇ ਕੰਮ ਕਰਦੇ ਨੇ ਕਰਮ ਸਾਰੇ ਉਲਟ ਕਰਦੇ ਹਨ ਮਰਜ਼ਾਦਾ ਦੇ।
1: ਪ੍ਰਿਸ਼ਟ ਪੈ ਕੁਮੀਤ ਮੀਤ ਦ੍ਰਿਸ਼ਟ ਪੈ ਮਹਾਨੀ ਹੈ।
0: ਤੇ ਪ੍ਰਿਸ਼ਟ ਪੈ ਕੁਮੀਤ, ਪ੍ਰਿਸ਼ਟ ਪੈ ਸਾਹਮਣੇ ਤਾਂ ਸੋ, ਪਿੱਠ ਪਿੱਛੇ ਤੇ ਦੁਸ਼ਮਣ ਨੇ, ਖੋਟੇ ਮਿੱਤਰ ਬਣ ਜਾਂਦੇ ਨੇ, ਦ੍ਰਿਸ਼ਟ ਪੈ ਮਹਾਨੀ ਸਾਹਮਣੇ ਜਦੋਂ ਆਉਂਦੇ ਨੇ ਉਦੋਂ ਬੜੀ ਮਿੱਤਰਤਾ ਵਿਖਾਉਂਦੇ ਨੇ, ਉਦੋਂ ਮਿੱਠੀਆਂ ਗੱਲਾਂ ਕਰਦੇ ਨੇ ਅਤੇ ਪਿੱਠ ਪਿੱਛੇ ਨਿੰਦਿਆ ਕਰਦੇ ਆ, ਕੁਝੀਆਂ ਹਰਕਤਾਂ ਦੁਸ਼ਮਣੀ ਕਰਦੇ ਪਾਉਂਦੇ ਨੇ। ਇਹ ਸਿੱਖਾਂ ਦੀ ਬਿਰਤੀ ਬਣ ਗਈ ਹੁਣ ਉਦੋਂ ਨਾਲ ਅਤੇ ਅੱਜ ਨਾਲ ਤੋੜ ਲਓ, ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ।
1: ਪੈਰੋ ਕੋ ਚੜਾਤ ਮੁਰਗਾ ਤੈ ਮਦ ਦੁਰਗਾ ਕੋ।
0: ਸੋ ਕਹਿੰਦੇ ਇਹੀ ਰਾਜਨੀਤੀ ਹੈ, ਕਿੱਧਰਲੀ ਰਾਜਨੀਤੀ ਹੈ ਵੀ ਸੱਚ ਮੂੰਹ 'ਤੇ ਸੱਚ ਨਹੀਂ ਕਹਿਣਾ। ਸਿੱਖ ਦਾ ਕੰਮ ਹੁੰਦਾ ਨਸੀਹਤ ਦੇਣੀ, ਨਾ ਕਿ ਚਾਪਲੂਸੀ ਕਰੀ ਜਾਣੀ, ਜਿਹੜਾ ਆਵੇ ਉਹਦੀ ਪਿੱਠ ਪਿੱਛੇ ਫਿਰ ਗਾਲਾਂ ਕੱਢੀ ਜਾਣੀਆਂ ਅਤੇ ਮੂੰਹ 'ਤੇ ਚਾਪਲੂਸੀ ਕਰੀ ਜਾਣੀ। ਅੱਜ ਦੇ ਹਾਲਾਤ ਵੀ ਬਹੁਤ ਆਤੇ ਹੀ ਨੇ। ਪੈਰੋਂ ਕੋ ਚੜਾਤ ਮੁਰਗਾ, ਹੋਰ ਕੀ ਹੈ ਵੱਖਰਾ, ਆਹ ਵੱਖਰੀ ਆ ਰਹੀ ਹੈ ਗੱਲ ਅੱਜ ਨਾਲੋਂ ਵੀ ਭੈਰੋਂ ਨੂੰ ਪੂਜਦੇ ਨੇ। ਭੈਰੋਂ ਭੂਤ ਸੀਤਲਾ ਧਾਵ ਹੈ, ਖਰ ਬਾਹਨ ਉਹ ਛਾਰ ਉਡਾਵ ਹੈ। ਭੈਰੋਂ ਨੂੰ ਸੋ ਉਹਦੀ ਜਗ੍ਹਾ 'ਤੇ ਜਾ ਕੇ ਅਤੇ ਮੁਰਗਾ ਚੜਾਉਂਦੇ ਹਨ
1: ਅਤੇ
0: ਮਦ ਦੁਰਗਾ ਕੋ ਅਤੇ ਦੁਰਗਾ ਦੇਵੀ ਨੂੰ ਸ਼ਰਾਬ ਜਾ ਕੇ ਚੜਾਉਣ ਲੱਗ ਪਏ ਨੇ ਕਈ।
1: ਉਰਗਾਂ ਕੋ ਪੂੰਜੇ ਹੁੰਜੇ ਤੁਰਗਾ ਮਸਾਨੀ ਹੈ,
0: ਕਈ ਉਰਗਾਂ ਨੂੰ ਸੱਪ ਆਦਿਕ ਗੁੱਗਿਆਂ ਨੂੰ ਪੂਜੀ ਜਾਂਦੇ ਨੇ। ਇਹ ਮਾਲਵੇ ਵਿੱਚ ਬਹੁਤੀ ਬਿਮਾਰੀ ਹੈ। ਅੱਜ ਕੱਲ੍ਹ ਭਾਦਰੋਂ ਦੀ ਮੜਸਾਂਦ ਨੂੰ ਹੀ ਸ਼ਾਇਦ ਗੁੱਗਾ ਪੂਜਦੇ ਨੇ ਲੋਕ, ਛੱਪੜਾਂ ਦੇ ਕਿਨਾਰਿਆਂ 'ਤੇ ਆਟੇ ਦਾ ਸੱਪ ਬਣਾ ਕੇ ਅਤੇ ਮਰਾਸੀ ਆਉਂਦੇ ਨੇ, ਮਰਾਸਣ ਆਉਂਦੀ ਵਿੱਚ ਨਾਲੇ ਆਟਾ ਲੈ ਜਾਂਦੀ ਦੋ ਪ੍ਰਾਂਤਾਂ ਇਕੱਠੀਆਂ ਕਰਕੇ, ਨਾਲੇ ਸੱਪ ਆਟੇ ਦਾ ਬਣਾ ਕੇ ਵੀ ਜੇ ਨਾ ਪੂਜਿਆ ਨਾ ਆਟਾ ਦਿੱਤਾ ਉੱਥੇ ਨਾ ਆਏ ਨਾ ਮਿੱਟੀ ਕੱਢੀ ਅਤੇ ਸੱਪ ਲੜ ਜੂ ਨਿਕਲ ਕੇ। ਅੱਜ ਕੱਲ੍ਹ ਭਾਦੋਂ ਵਿੱਚ ਮੱਛਰ ਡੰਗ ਸਾਇਰ ਭਰ ਸੁੱਭਰ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਕਹਿਤਾ ਭਾਦੋਂ ਵਿੱਚ ਗਰਮੈਸ਼ ਹੋ ਜਾਂਦੀ ਧਰਤੀ ਵਿੱਚ, ਮੌਸਮ ਇਹੋ ਜਿਹਾ ਹੁੰਦਾ ਸੱਪ ਖੁੱਡਾਂ ਤੋਂ ਬਾਹਰ ਆ ਜਾਂਦੇ ਨੇ। ਖੇਤਾਂ ਵਿੱਚ ਤਾਂ ਹੁਣ ਭਲਾ ਪੱਕੀਆਂ ਕੋਠੀਆਂ 'ਚ ਕੀ ਲੈਣ ਆਉਣਾ ਉਹਨਾਂ ਨੇ, ਅਜੇ ਵੀ ਨਹੀਂ ਹਟਦੇ ਸੱਪਾਂ ਨੂੰ ਪੂਜਣਾ। ਸੋ ਇਸ ਕਰਕੇ ਕਹਿੰਦੇ ਇਹੋ ਜਿਹੇ ਹਾਲਾਤ ਹੋ ਗਏ ਬਈ ਉਰਗਾ ਕੋ ਪੂਜਾ, ਸੱਪਾਂ ਆਦਮ ਨੂੰ ਗੁੱਗਿਆਂ ਦੀ ਪੂਜਾ ਕਰਨ ਲੱਗ ਪਏ ਨੇ, ਅਕਾਲ ਦੇ ਪੁਜਾਰੀ ਜਿਹੜੇ ਹੂਜਾਂ ਤੁਰਗਾ ਸਾਨੀ ਹੈ। ਸੋ ਤੁਰਗਾਮ ਸਾਨੀ ਹੈ ਅਤੇ ਦੇਵੀ ਦੇਵਤਿਆਂ ਨੂੰ ਮਸਾਣਾ ਵਿੱਚ ਰਹਿਣ ਵਾਲੀ ਇੱਕ ਦੇਵੀ ਜਿਹੜੀ ਮੰਨੀ ਆ ਉਹਨੂੰ ਪੂਜਣ ਲੱਗ ਪਏ ਨੇ।
1: ਤਿਆਗਿਆ ਨੇ ਜੇ ਧਰਮ ਕਰਮ ਸਭ ਹੂੰ ਤੈ ਭਾਗਿਆ,
0: ਆਪਣਾ ਧਰਮ ਛੱਡੀ ਜਾ ਰਹੇ ਨੇ ਅਤੇ ਸੋਹਣੇ ਕਰਮ ਜਿਹੜੇ ਗੁਰੂ ਨੇ ਦਿੱਤੇ ਨੇ, ਗੁਰਮੁਖ ਨਾਮ ਦਾ ਨਿਸ਼ਨਾ ਸੇਵਾ ਸਿਮਰਨ, ਉਹਨੂੰ ਉਹਨਾਂ ਨੂੰ ਛੱਡ ਦਿੱਤਾ, ਸ਼ੁਭ ਕਰਮਾਂ ਤੋਂ ਭੱਜ ਗਏ ਨੇ, ਸੋ ਦੂਰ ਹੋ ਰਹੇ ਹਨ।
1: ਅਨੁਰਾਗੇ ਸਤ ਸੰਗ ਮੈਂ ਨਾ ਪਾਗੇ ਬਾਣੀ ਹੈ,
0: ਨਾ ਸਤ ਸੰਗਤ ਦੇ ਨਾਲ ਜਿੱਥੇ ਗੁਰੂ ਕੀ ਸਤ ਸੰਗਤ ਹੁੰਦੀ ਹੈ। ਅਨੁਰਾਗਾ, ਅਨੁਰਾਗਾ ਦਾ ਅਰਥ ਹੁੰਦਾ ਪ੍ਰੇਮ, ਪ੍ਰੇਮ ਨਹੀਂ ਕੋਈ ਰਹਿ ਗਿਆ, ਸਤ ਸੰਗਤ ਦੇ ਨਾਲ ਪ੍ਰੇਮ ਨਹੀਂ, ਨਾ ਪਾਗਾਂ ਬਾਣੀ ਹੈ, ਨਾ ਬਾਣੀ ਦਾ ਰੰਗ ਚੜਿਆ, ਨਾ ਬਾਣੀ ਪ੍ਰੇਮ ਨਾ ਪੜਦੇ ਹਨ।
1: ਨਿਜ ਤਨ ਤੀਆ ਸੁਤ ਸੁਤਾ ਕੋ ਸ਼ਿੰਗਾਰ ਰੱਖਿਆ,
0: ਤੇ ਫਿਰ ਆਪਣੇ ਆਪਣੇ ਸਰੀਰ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਪੁੱਤਰ ਧੀਆਂ ਨੂੰ ਤਾਂ ਜੋ ਮੰਗਦੇ ਆ, ਜੇ ਜਿੰਨਾ ਮਰਜ਼ੀ ਮਹਿੰਗਾ ਕੱਪੜਾ ਕਹਿ ਦੇਣ ਝੱਟ ਦਿੰਦੇ, ਪੂਰਾ ਸ਼ਿੰਗਾਰ ਫਬਾ ਕੇ ਰੱਖਦੇ ਹਨ। ਚੰਗੀ ਗੱਲ ਹੈ, ਦੇਣਾ ਚਾਹੀਦਾ ਹੈ, ਤੇ ਲੇਕਿਨ ਮਾੜਾ ਕੀ ਹੈ।
1: ਜੋ ਵਹਿ ਭਾਖਿਆ ਰੱਖਿਆ ਅੱਗੇ ਲਿਆਏ ਤੈਨੇ ਕਹਿ,
0: ਜੋ ਕਹਿੰਦੇ ਨੇ ਉਹ ਹੀ ਉਹਨਾਂ ਦੇ ਅੱਗੇ ਲਿਆ ਕੇ ਰੱਖ ਦਿੰਦੇ, ਉਹਨਾਂ ਦਾ ਚੱਕਰ ਬਣੇ ਰਹਿੰਦੇ ਹਨ ਸਰਦਾਰ ਸਿੱਖ।
1: ਮਾਤ ਪਿਤਾ ਬਿਰਦਾ ਜੇ ਖਾਨ ਪਹਿਰਾਨ ਚਹਿ,
0: ਪਰ ਜੇ ਆਪਣੇ ਮਾਤਾ ਪਿਤਾ ਜਿਹੜੇ ਘਰ ਵਿੱਚ ਬਿਰਦਾ ਬਜ਼ੁਰਗ ਨੇ, ਬਾਪੂ ਹਨ, ਮਾਤਾ ਪਿਤਾ, ਕੋਈ ਦਾਦਾ ਵੱਡਾ ਬਜ਼ੁਰਗ ਹੈ, ਦਾਦੀ ਹੈ, ਜੇ ਖਾਣ ਪਹਿਰਾਣ ਚਾਹੇ, ਜੇ ਉਹ ਕਿਤੇ ਕਹਿ ਦੇਣ ਵੀ ਸਾਡਾ ਆਹ ਖਾਣ ਨੂੰ ਜੀ ਕਰਦਾ, ਅੱਜ ਆਹ ਬਣਾ ਦਿਓ, ਅੱਜ ਭੋਰਾ ਸਾਨੂੰ ਜੀ ਕਰਦਾ, ਅਤੇ ਉਹਨਾਂ ਨੂੰ ਅੱਗੋਂ ਕੀ ਬੋਲਦੇ
1: ਹੈ,
0: ਉਹਨਾਂ ਨੂੰ ਅੱਗੋਂ ਕੌੜਾ ਬੋਲ ਕੇ ਗਾਲ ਕੱਢ ਕੇ ਕਹਿੰਦੇ ਆ, ਤੁਹਾਡੇ ਅੱਗੇ ਰੱਖੀ ਹੋਈ ਹੈ ਥਾਲੀ ਬਣਾ ਕੇ ਰੱਖਦੇ ਹਾਂ, ਤੁਹਾਨੂੰ ਅੱਗੇ ਹੁਣੇ ਹੀ ਗਿਣ ਕੇ ਥਾਲੀ ਗੁਲਗਲਿਆਂ ਦੀ। ਸੋ ਭਾਲਦੇ ਅੱਜ ਚੌਲ ਖਾਣ ਨੂੰ ਜੀ ਕਰਦਾ। ਸੋ ਪੁਰਾਣੇ ਬਜ਼ੁਰਗ ਜ਼ਿਆਦਾ ਉਹ ਕਹਿੰਦੇ ਹੁੰਦੇ ਮਿੱਠੇ ਚੌਲ ਬਣਾ ਲਓ ਦੁਪਹਿਰੇ, ਸੋ ਇਸ ਤਰੀਕੇ ਨਾਲ ਜਾਂ ਹੋਰ ਕੁਝ ਉਹਨਾਂ ਨੂੰ ਅੱਗੇ ਕਹਿੰਦੇ ਵੀ ਲਿਆਉਂਦੇ ਹਾਂ ਹੁਣੇ ਤੁਹਾਡੇ ਅੱਗੇ ਥਾਲੀਆਂ ਗਿਣ ਕੇ ਰੱਖਦੇ ਹਾਂ। ਸੋ ਰੁੱਖੇ ਬੋਲ ਬੋਲਦੇ ਨੇ ਭਾਵ ਬਜ਼ੁਰਗਾਂ, ਆਪ ਜੋ ਮਰਜ਼ੀ ਚਰੀ ਜਾਣ, ਜੋ ਮਰਜ਼ੀ ਮੰਗੀ ਜਾਣ ਨਿੱਕੇ ਨਿੱਕੇ ਨਿਆਣੇ। ਅੱਜ ਵੀ ਹਾਲਾਤ ਇਹੀ ਆ, ਅੱਜ ਤਾਂ ਘਰੋਂ ਬਾਹਰ ਹੀ ਕੱਢ ਦਿੱਤੇ, ਬਿਰਧ ਆਸ਼ਰਮ ਬਣ ਗਏ ਨੇ। ਕਈ ਸਾਧਾਂ ਨੇ ਬਿਰਧ ਆਸ਼ਰਮ ਬਣਾਏ ਹੋਏ ਨੇ, ਨਹੀਂ ਬਣਨੇ ਚਾਹੀਦੇ ਪੰਜਾਬ ਦੀ ਧਰਤੀ, ਉੱਥੇ ਹੀ ਛੱਡਿਆ ਏ। ਅਤੇ ਸੱਚ ਇਹ ਹੈ ਵੀ ਆਪ ਆਪਣੇ ਪਰਿਵਾਰਾਂ ਨੂੰ ਲੈ ਕੇ ਅਤੇ ਹੋਟਲਾਂ ਵਿੱਚ ਬਰਗਰ ਪੀਜ਼ੇ ਖਾਈ ਜਾਂਦੇ ਨੇ, ਬਜ਼ੁਰਗ ਉੱਥੇ ਭੁੱਖੇ ਨੇ ਵਿਚਾਰੇ। ਬਜ਼ੁਰਗਾਂ ਨੂੰ ਘਰਾਂ ਵਿੱਚ ਕੋਈ ਨਹੀਂ ਪੁੱਛਦਾ, ਜੇ ਉਹ ਕਹਿ ਦੇਣ ਕਹਿੰਦੇ ਦੋ ਟਾਈਮ ਰੋਟੀ ਖਾ ਕੇ ਰੁੱਖੀ ਮਿੱਸੀ ਸਾਰ ਲਾ, ਰੋਟੀ ਮਿਲੀ ਜਾਂਦੀ ਹੈ ਅਤੇ ਆਪ ਸ਼ੁਕਰ ਕਰ ਰੱਬ ਦਾ ਤੈਨੂੰ ਦੋ ਟਾਈਮ ਭਾਲਦਾ ਇਹ ਮਾਲ ਪੂੜੇ। ਸੋ ਇਸ ਤਰ੍ਹਾਂ ਬੋਲਦੇ ਆ ਸਾਧ ਸੰਗਤ ਜੀ। ਕਵੀ ਜੀ ਜੋ ਫਿਲਮ ਦੇ ਰਹੇ ਆ ਉਹ ਅੱਜ ਵੀ ਇੰਨ ਬਿੰਨ ਠੀਕ ਹੈ।
1: ਈਸ ਗੁਰੂ ਹਿਤ ਦਸ ਬੰਦ ਦਿਨ ਰਹਿਓ ਕਿਤ।
0: ਸੋ ਈਸ ਗੁਰੂ ਆਪਣੇ ਇਸ਼ਟ ਦੇ ਪਿਆਰੇ ਗੁਰੂ ਸਾਹਿਬ ਦੇ ਅਰਥ, ਜੋ ਗੁਰੂ ਸਾਹਿਬ ਕਹਿ ਕੇ ਗਏ ਸੀ ਦਸਵੰਧ ਕੱਢਣਾ ਸਿੱਖਾ, ਫਿਰ ਤੈਨੂੰ ਇਹ ਮਾਇਆ ਦਾ ਖੋਟਾ ਪ੍ਰਭਾਵ ਨਹੀਂ ਪਵੇਗਾ। ਜੇ ਗੁਰੂ ਅਰਥ ਗੁਰੂ ਨੂੰ ਮਨਾ ਕੇ ਗੁਰੂ ਸਾਰੇ ਕਾਰਜ ਤੇਰੇ ਰਾਸ ਕਰੇਗਾ, ਜੇ ਗੁਰੂ ਅਰਥ ਦਸਵੰਧ ਕੱਢੇਗਾ ਦਸਵਾਂ ਹਿੱਸਾ ਆਪਣੀ ਕਮਾਈ ਦਾ, ਅਤੇ ਫਿਰ ਦੂਜੇ ਪਾਸੇ ਜੋ ਬਾਬੇ ਕੇ ਦਾਮ ਨਾ ਦਾ ਹੈ ਤਿੰਨ ਅਤੇ ਗਹਿ ਬਾਬਰ ਕੇ ਲੈ। ਸੋ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ। ਅਤੇ ਹੁਣ ਦੇ ਸਿੱਖ ਕਚਹਿਰੀਆਂ ਜਾ ਕੇ ਵੱਡੀਆਂ ਤਾਂ ਬਹੁਤ ਦੇ ਦਿੰਦੇ ਨੇ, ਜਾਂ ਨੁਕਸਾਨ ਬਹੁਤ ਕਰਾ ਲੈਂਦੇ ਨੇ ਆਪਣਾ ਲੱਖਾਂ ਰੁਪਈਆਂ ਦਾ, ਪਰ ਦਸਵੰਧ ਨਹੀਂ ਕੱਢਣਾ। ਗ੍ਰੰਥੀ ਸਿੰਘਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਗੁਰਦੁਆਰਿਆਂ 'ਚ, ਉੱਥੇ ਉਹਨਾਂ ਨੂੰ ਪੈਸਾ ਨਹੀਂ ਦੇਣਾ, ਉਹਨਾਂ ਦੀ ਤਨਖਾਹ ਨਹੀਂ ਵੇਖਣੀ ਵੀ ਕਿੰਨੀ ਮਹਿੰਗਾਈ ਹੋ ਗਈ ਹੈ। ਇਹਨਾਂ ਨੂੰ ਵੀ 1,000 ਰੁਪਈਆ ਨਿੱਤ ਦਾ ਚਾਹੀਦਾ, ਘੱਟੋ ਘੱਟ 30,000 ਤਾਂ ਹਰੇਕ ਗ੍ਰੰਥੀ ਦੀ ਪੇ ਹੋਵੇ ਨਾ, ਫਿਰ ਜਾ ਕੇ ਗੁਜ਼ਾਰਾ ਹੁੰਦਾ ਘੱਟੋ ਘੱਟ ਜਿੰਨੀ ਮਹਿੰਗਾਈ ਹੈ। ਉੱਥੇ ਨਹੀਂ ਕੱਖ ਵੀ ਦੇਣਾ। ਹੋਰ ਪਾਸੇ ਜਿਹੜਾ ਗੁਰਦੁਆਰਿਆਂ ਨੂੰ ਗੁਰੂ ਘਰ ਵਿੱਚ, ਸੋ ਹਾਲਾਤ ਐਸੇ ਬਣ ਗਏ ਆ ਵੀ ਦਸਵੰਧ ਕੱਢਣਾ ਤਾਂ ਇੱਕ ਪਾਸੇ ਰਹਿ ਗਿਆ। ਦਸਵੰਧ ਦਸਵਾਂ ਹਿੱਸਾ, ਅਤੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਸਾਧ ਸੰਗਤ ਜੀ ਦੇਣਾ ਰਹੇ ਉਹ ਕਿਤ, ਕਿਤੇ ਰਹਿ ਗਿਆ ਇੱਕ ਪਾਸੇ ਦਸਵਾਂ ਹਿੱਸਾ ਤਾਂ ਗੁਰੂ ਅਰਥ ਦੇਣਾ।
1: 20-30 ਵਾਪੀ ਹਿੱਸਾ ਦੇਤ ਨਾਹੀ ਮਿਣਕੇ।
0: 20ਵਾਂ ਜਾਂ 30ਵਾਂ ਹਿੱਸਾ ਵੀ ਮਿਣ ਕੇ ਨਹੀਂ ਕੱਢਦੇ ਸਿੱਖ, 20ਵਾਂ ਜਾਂ 30ਵਾਂ ਹਿੱਸਾ। ਸੌ 1,000 ਦੇ ਵਿੱਚੋਂ 100 ਬਣਦਾ ਹੈ, ਅਤੇ 20ਵਾਂ 30ਵਾਂ ਭਾਵ 30 ਰੁਪਈਏ। ਸੋ ਇਹਨਾਂ ਵੀ ਨਹੀਂ ਕੱਢਦੇ ਨੇ, ਲਾਲਚੀ ਹੋ ਗਏ ਨੇ।
1: ਮੀਰਾ ਸੋਖੇ ਲਾਤ ਬਜੇ ਵਾਤ ਡੋਰ ਢੋਲ ਕਰ।
0: ਫਿਰ ਮੀਰਾਂ ਦੇ ਮਲੇਰ ਕੋਟਲੇ ਵਾਲਾ ਜੋ ਇੱਕ ਪੀਰ ਹੈ ਨਾ ਮੰਨਿਆ, ਇਹਦਾ ਬੜਾ ਪ੍ਰਭਾਵ ਆ। ਸੋ ਇਹਦਾ ਬਜਵਾਤ ਢੋਰੂ ਉਹਦਾ ਡਮਰੂ ਅਤੇ ਢੋਲ ਘਰਾਂ ਵਿੱਚ ਲਿਆ ਕੇ ਵਜਾਉਂਦੇ ਆ। ਉਹ ਕਹਿੰਦੇ ਕਿਸੇ ਵਿੱਚ ਆ ਕੇ ਬੋਲਦਾ ਹੁੰਦਾ ਅਤੇ ਉਹ ਕੰਮ ਲੱਛਣ ਫੜ ਲਏ ਨੇ।
1: ਸੰਤ ਗੁਰ ਗ੍ਰੰਥ ਬਿਨ ਮਾਨ ਨਾਥ ਜਿਨੇ ਕੈ।
0: ਜਿਨ੍ਹਾਂ ਦਾ ਇੱਕ ਕੇਵਲ ਨਾਮ ਰਤੇ ਮਹਾਂਪੁਰਸ਼ ਆਪਣੇ ਧਰਮ ਦੇ ਆਚਾਰੀਆ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਤੋਂ ਬਿਨਾਂ ਕੋਈ ਤੀਜੀ ਚੌਥੀ ਮਨੌਤ ਨਹੀਂ ਸੀ। ਜਿਨ੍ਹਾਂ ਸਿੱਖਾਂ ਨੂੰ ਕਿਹਾ ਗੁਰੂ ਨੂੰ ਮੰਨਣਾ ਹੈ, ਗੁਰੂ ਦੇ ਸਿੱਖਾਂ ਨੂੰ ਮੰਨਣਾ ਵਾ, ਉਹਨਾਂ ਨੂੰ ਪੂਜਣਾ ਵਾ। ਸੋ ਅਕਾਲ ਪੁਰਖ ਦਾ ਪੁਜਾਰੀ ਹੈ। ਇਹੀ ਗੁਰਬਾਣੀ ਵਿੱਚ ਆ, 3 ਗੁਣੀ ਬਿਆਨ ਕੀਤੇ ਨੇ, ਜਾਂ ਗੁਰੂ ਦੀ ਵਡਿਆਈ ਨਾਮ ਦੇ, ਜਾਂ ਅਕਾਲ ਪੁਰਖ ਦੀ ਮਹਿਮਾ ਨਾਮ ਜਪ, ਅਤੇ ਜਾਂ ਜਿਹਨਾਂ ਜਪਿਆ ਉਹਨਾਂ ਦੀ ਗੱਲ ਹੈ ਵਾਰ ਵਾਰ। ਇਹਦੇ ਬਿਨਾਂ ਜਿਹਨਾਂ ਦਾ ਕੰਮ ਨਹੀਂ ਸੀ ਹੋਰ ਕਿਸੇ ਨੂੰ ਮੰਨਣਾ, ਅਤੇ ਉਹ ਸਿੱਖਾਂ ਦਾ ਹਾਲਾਤ ਹੋ ਗਈ ਆ ਵੀ ਥਾਵਾਂ ਥਾਵਾਂ 'ਤੇ ਕੋਈ ਛੱਡਿਆ ਨਹੀਂ ਮਨੌਤ ਕਰਨ ਵੱਲੋਂ।
1: ਸੰਤਨ ਕੇ ਸੰਗ ਤੈ ਕਰੰਗ ਜਿਉ ਕਰੰਗ ਹੋਤ।
0: ਸੰਤਾਂ ਸਾਧੂਆਂ ਦੇ ਜੇ ਕੋਈ ਟਾਵਾਂ ਟਾਵਾਂ ਹੈ ਵੀ ਵਿਰਲਾ, ਉਹਦੀ ਸਤ ਸੰਗਤ ਕਰਨ ਤੋਂ ਜਿਵੇਂ ਹਰਨ ਦੌੜਦਾ ਨਾ, ਇਵੇਂ ਦੂਰ ਦੌੜਦੇ ਹਨ। ਕੁਰੰਗ ਤੈ ਖੋਟੇ ਰਸ ਵਿੱਚ ਫਸ ਗਏ ਹਨ।
1: ਖੋਤ ਪਰ ਲੋਕ ਲੋਕ ਓਕ ਨਿਜ ਭੀ ਖਰ।
0: ਆਪਣਾ ਲੋਕ ਅਤੇ ਪਰਲੋਕ ਖਰਾਬ ਕਰ ਰਹੇ ਨੇ ਸਿੱਖ, ਅਤੇ ਆਪਣਾ ਓਕ ਨਿਜ ਭੀ ਖਰ, ਆਪਣਾ ਘਰ ਵੀ ਜਿਹੜਾ ਗਵਾ ਰਹੇ ਨੇ, ਘਰ ਵੀ ਪੱਟ ਰਹੇ ਹਨ ਪੈਸੇ ਖਰਚ ਕੇ ਕਰਮਾਂ ਵਿੱਚ ਲੀਨ ਹੋ ਕੇ।
1: ਪਿਆਰੇ ਪਰ ਤਰਨੀ ਕੇ ਕਰਨੀ ਕੇ ਹੈ ਦੁ ਪਿਆਰੇ।
0: ਸੋ ਪਿਆਰੇ ਨੇ ਪਰ ਤਰਨੀ ਕੇ, ਪਰਾਈਆਂ ਇਸਤਰੀਆਂ ਦੇ ਘਰ ਕੀ ਨਾਰ ਤਿਆਗਾ ਆਂਦਾ, ਪਰ ਨਾਰੀ ਸਿਉਂ ਘਾਲਾ ਧੰਦਾ। ਜੈਸੇ ਸਿੰਬਲ ਦੇ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ, ਇਹੀ ਬਚਨ ਨੇ ਪਾਵਨ ਬਾਣੀ ਵਿੱਚ। ਇਹੀ ਸਜ਼ਾ ਹੁੰਦੀ ਹੈ, ਕਿੰਨੇ ਕਿੰਨਿਆਂ ਕਦੇ ਕਤਲ ਹੋ ਗਏ ਨੇ, ਪਿਛਲੇ ਸਮੇਂ ਤੋਂ ਲੈ ਅੰਤ ਹੀ ਕੋਈ ਨਹੀਂ। ਵੱਡੇ ਵੱਡੇ ਅਹੁਦਿਆਂ 'ਤੇ DSP ਵਰਗੇ ਕਤਲ ਹੋ ਗਏ ਪਰਾਏ ਇਸਤਰੀਆਂ ਦੇ ਕੁਕਰਮਾਂ ਵਿੱਚ, ਆਪਣੇ ਘਰਾਂ ਵਿੱਚ ਕਤਲ ਹੋ ਗਏ। ਕਿੰਨੇ ਕੁ ਕੇਸ ਚੱਲ ਰਹੇ ਨੇ, ਕਿੰਨੇ ਕੁ ਨੂੰ ਜੇਲ੍ਹਾਂ ਹੋਈਆਂ ਨੇ। ਅਪਰਾਧ ਕਥਾ ਬਹੁਤ ਵੱਡੀ ਬਣ ਜਾਂਦੀ ਹੈ। ਸੋ ਇਹ ਸਮੇਂ 'ਚ, ਇਹ ਨਹੀਂ ਕਿ ਪਿਛਲੇ 1995 ਤੋਂ ਬਾਅਦ ਲੈ ਕੇ ਹੁਣ ਤੱਕ, ਹੁਣ ਵੀ ਇਹ ਵੀ ਹਾਲ ਹੈ। ਪਰ ਸੋ ਪਿਆਰੇ ਪਰ ਤਰਨੀ ਕੇ ਘਰਨੀ ਕੇ ਹੈ ਦੋ ਪਿਆਰੇ, ਪਰਾਏ ਘਰਾਂ ਦੇ ਵਿੱਚ ਪਰਾਈਆਂ ਇਸਤਰੀਆਂ ਨਾਲ ਪਿਆਰ ਕਰਦੇ ਨੇ ਕਰਮਾਂ ਵਿੱਚ, ਅਤੇ ਆਪਣੀ ਜਿਹੜੀ ਇਸਤਰੀ ਹੈ ਸੀਲਵੰਤੀ ਅਤੇ ਉਹਦੇ ਨਾਲ ਸੋ ਕੁਰਾਖਤ ਨੇ, ਉਹਦੇ ਉਲਟ ਹਨ।
1: ਕਰਨੀ ਕੇ ਸਿਆਰ ਬਰਨੀ ਕੇ ਸਿੰਘ ਹੂੰ ਤਰ,
0: ਕਰਨੀ ਦੇ ਤਾਂ ਕਹਿੰਦੇ ਗਿੱਦੜ ਨੇ, ਸੱਚ ਬੋਲਣਾ ਛੱਡ ਦਿੱਤਾ, ਡਰਪੋਕ ਬਣ ਗਏ ਨੇ। ਅਤੇ ਬਰਨੀ ਕੇ ਸਿੰਘ ਹੂੰ ਤਰ, ਅਤੇ ਬਰਨੀ ਕਹਿਣ ਮਾਤਰ ਸਿੰਘ ਨੇ, ਪਿੱਛੇ ਹਰੇਕ ਦੇ ਸਿੰਘ 'ਤੇ ਕੌਰ ਲੱਗਾ ਹੋਇਆ ਹੈ।
1: ਮਨ ਤੋ ਘਮੰਡੀਆਂ ਪਖੰਡੀਆਂ ਅਫੰਡੀਆਂ ਕੋ,
0: ਮਨ ਦੇ ਕਿਹਨੂੰ ਘਮੰਡੀਆਂ ਹੰਕਾਰੀਆਂ, ਹੰਕਾਰੀਆਂ ਨੂੰ ਮੰਨਦੇ ਨੇ। ਅੱਜ ਦੇ ਲੀਡਰਾਂ ਵਿੱਚ ਕਿਹੜਾ ਨਹੀਂ ਹੰਕਾਰ ਆ, ਭ੍ਰਿਸ਼ਟ ਲੀਡਰ ਨੇ, ਉਹਨਾਂ ਦੇ ਮਗਰ ਹੀ ਹਿਲਾ ਹਿਲਾ ਹਿਲਾ ਸਲਾਮਾਂ ਕਰਦੇ ਨੇ। ਉਹ ਮਨ ਦੇ ਪਖੰਡੀਆਂ ਨੂੰ, ਘਮੰਡੀਆਂ ਹੰਕਾਰੀਆਂ ਨੂੰ, ਪਖੰਡੀਆਂ ਅਫੰਡੀਆਂ, ਪਖੰਡੀਆਂ ਨੂੰ ਮੰਨਦੇ ਨੇ, ਅਫੰਡੀਆਂ ਕੋ। ਸੋ ਅਫੰਡੀ ਹੁੰਦੇ ਆ ਜਿਹੜੇ, ਸੋ ਸਾਧ ਸੰਗਤ ਜੀ ਜਿਵੇਂ ਫੁਕਰੇ ਲੋਕ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ। ਸੋ ਅਫੰਡੀ ਅਫੰਡੀਆਂ, ਹਾਂ ਬਹੁਤੀਆਂ ਫੜਾਂ ਮਾਰਨ ਵਾਲਾ, ਫੰਡੀਆਂ ਤੋਂ ਫੜਾਂ ਲਿਆ ਅਫੰਡੀਆਂ, ਐੜਾ ਪਿਆ ਐੜਾ ਮੂਹਰੇ ਲੱਗ ਗਿਆ ਤਾਂ ਨਹੀਂ ਵਿਚਾਰ ਆ ਰਹੀ, ਫੜਾਂ ਬਹੁਤੀਆਂ ਫੜਾਂ ਮਾਰਨ ਵਾਲਿਆਂ, ਉਹਨਾਂ ਦੀ ਸਲਾਹਤਾ ਕਰਦੇ ਆ, ਉਹਨਾਂ ਨੂੰ ਸਲਾਉਂਦੇ ਹਨ।
1: ਅੰਡੀਆਂ ਦਾ ਪੰਡੀਆਂ ਕੋ ਭੇਡ ਚਾਲ ਮੈਂ ਚਰ,
0: ਵਸਤਰ ਦਿੰਦੇ ਨੇ ਪਾਂਡਿਆਂ ਨੂੰ, ਪੰਡਤਾਂ ਨੂੰ, ਗੁਰਸਿੱਖਾਂ ਨੂੰ ਛੱਡ ਕੇ ਤਿਆਗ ਕੇ ਮਾਰਨ ਕਿਹਾ ਸੀ, ਬਣ ਦਿਓ ਨਹੀਂ ਕੋ ਭਲੋ ਮੇਰੇ ਖਾਲਸੇ ਨੂੰ ਦੇਣ, ਜੋ ਕੁਝ ਵੀ ਦੇਣਾ ਭੇਟ ਕਰਨਾ। ਪੰਜ ਸਿੰਘਾਂ ਨੂੰ ਨਿਵਾਜਿਆ ਸੀ ਬਾਣੀ ਪੜ੍ਹਨ ਵਾਲਿਆਂ ਨੂੰ, ਉਲਟਾ ਆਪਣਾ ਧਰਮ ਛੱਡ ਕੇ ਪੰਡਤਾਂ ਨੂੰ ਦੇਣ ਲੱਗੇ ਵਸਤਰ। ਭੇਡ ਚਾਲ ਮੈਂ ਚਰਾਂ, ਭੇਡਾ ਚਾਲ ਵਿੱਚ ਚੱਲ ਪਏ ਨੇ, ਜਿੱਧਰ ਇੱਕ ਤੁਰਿਆ ਉੱਧਰ ਦੂਜੇ ਹੋ ਤੁਰੇ ਨੇ।
1: ਲੰਡੀਆਂ ਕਰੰਡੀਆਂ ਕੇ ਵਾਸਤੇ ਗਰੀਬਨ ਕੀ,
0: ਸੋ ਜਿਹੜੀਆਂ ਦਾ ਕਰੈਕਟਰ ਕੋਈ ਨਹੀਂ ਨਾ, ਉਹਨਾਂ ਔਰਤੀਆਂ ਵਾਸਤੇ ਕੁਰੰਡੀਆਂ ਖੋਟੀਆਂ ਬੇਸਵਾਵਾਂ ਵਾਸਤੇ ਤਾਂ ਵਾਧੂ ਧਨ ਉਡਾਈ ਜਾਂਦੇ ਨੇ, ਪਰ ਗਰੀਬਨ ਕੀ ਘੰਡੀਆਂ ਮਰੋਰਾਂ, ਜਿਹੜੇ ਗਰੀਬ ਹੈ ਜੋ ਕੋਈ ਲੋੜਵੰਦ ਮੰਗਣ ਆ ਜਾਂਦੇ ਨੇ ਦਰ 'ਤੇ, ਉਹਨਾਂ ਦੀ ਸਾਹ ਰਗ ਮਰੋੜਨ ਤੱਕ ਜਾਂਦੇ ਆ, ਉਹਨਾਂ ਨੂੰ ਗਾਲਾਂ ਕੱਢਦੇ ਆ, ਬੂਹਿਆਂ ਤੋਂ ਭਜਾ ਦਿੰਦੇ ਨੇ।
1: ਗਰੀਬਨ ਕੀ ਘੰਡੀਆਂ ਨੇ ਮਰੋਰੇ, ਭੰਡੀਆਂ ਤਾਂ ਭੀ ਨਾ ਡਰ,
0: ਭੰਡੀਆਂ ਤਾਂ ਭੀ ਨਾ ਡਰ, ਆਪਣੀਆਂ ਬਦਨਾਮੀਆਂ ਹੋਣ ਤੋਂ ਵੀ ਨਹੀਂ ਡਰਦੇ ਵੀ ਲੋਕ ਕੀ ਕਹਿਣਗੇ, ਮਾੜੀ ਗੱਲ ਹੈ।
1: ਕਾਗਨ ਕੋ ਮੁਕਤਾ ਚਗਾਤ ਮੁਕਤਾ ਹਮੇਸ਼,
0: ਕਾਗਾਂ ਨੂੰ ਭਾਵ ਕਾਵਾਂ ਨੂੰ ਮੋਤੀ ਸੋ ਦੇ ਰਹੇ ਨੇ, ਪਾ ਰਹੇ ਨੇ, ਪਾਪੀਆਂ ਨੂੰ ਤਾਂ ਮੋਤੀ ਦੇ ਰਹੇ ਨੇ, ਜੋ ਕੁਝ ਕੋਲੇ ਸਭ ਕੁਝ ਦੇ ਰਹੇ ਨੇ। ਚੁਗਾਤ ਮੁਕਤਾ ਹਮੇਸ਼, ਹਮੇਸ਼ਾ ਮੋਤੀ ਚਗਾਉਂਦੇ ਨੇ ਕਾਵਾਂ ਨੂੰ, ਪਾਪੀਆਂ ਨੂੰ, ਜੋ ਹੰਸਾਂ ਦਾ ਖਾਣਾ ਹੁੰਦਾ, ਪੁੰਨ ਦਾਨ ਸੇਵਾ ਸਿਮਰਨਾ।
1: ਹੰਸਨ ਕੋ ਉਕਤਾ ਨਾ ਚੂਰ ਪੂਰ ਪੀ ਦੇਵੇ,
0: ਜਿਹੜੇ ਹੰਸ ਨੇ ਮਹਾਂਪੁਰਸ਼ ਕੋਈ ਗੁਰਮੁਖ, ਉਹਨਾਂ ਨੂੰ ਕੋਈ ਥੋੜ੍ਹਾ ਜਿੰਨਾ ਸੋ ਭੂਰ ਚੋਰਾ ਵੀ ਨਹੀਂ ਦਿੰਦੇ, ਥੋੜ੍ਹਾ ਜਿਹਾ ਭੂਰ ਚੋਰਾ ਵੀ ਨਹੀਂ ਦਿੰਦੇ ਉਹਨਾਂ ਨੂੰ, ਅਤੇ ਪਾਪੀਆਂ ਨੂੰ ਸਭ ਕੁਝ ਲੁਟਾਈ ਜਾਂਦੇ ਆ, ਪਦਾਰਥ ਵੀ ਅਤੇ ਧਨ ਦੌਲਤ ਵੀ।
1: ਰੰਡੀਆਂ ਕੋ ਡੰਡੀਆਂ ਜਰਾਉ ਜਚੂਰਾ ਸਾਲ ਸੁੱਠ,
0: ਅਤੇ ਰੰਡੀਆਂ ਵੇਸਵਾਵਾਂ ਨੂੰ ਜਿਹੜੇ ਗਹਿਣੇ ਬਣਾ ਕੇ ਦਿੰਦੇ ਨੇ, ਡੰਡੀਆਂ ਗਹਿਣੇ ਹੁੰਦੇ ਨੇ, ਬੀਬੀਆਂ ਨੂੰ ਪਤਾ ਜੜਾਊ ਚੂਰਾ ਸਾਲ, ਜੜਾਊ ਤੱਕ ਚੂੜੇ ਤੱਕ ਸੁੰਦਰ ਜਿਹੜੇ ਗਹਿਣੇ ਬਣਾ ਕੇ ਦਿੰਦੇ ਨੇ ਬੇਸਵਾਵਾਂ ਨੂੰ।
1: ਸੀਲਵੰਤੀ ਸੁੱਕੀਆਂ ਕੀ ਬਾਤ ਮੋਲ ਨਾ ਲਵੇ,
0: ਸੀਲਵੰਤ ਜਿਹੜੀਆਂ ਆਪਣੇ ਘਰ ਵਿੱਚ ਪਤੀ ਬ੍ਰਤਾ ਇਸਤਰੀਆਂ ਨੇ, ਉਹਨਾਂ ਦੀ ਜੋ ਕਹਿਣ ਸਾਡੀ ਗੱਲ ਸੁਣ ਲਓ, ਉਹਦੇ ਵੱਟੇ ਕੁਝ ਦੇਣ ਨੂੰ ਵੀ ਤਿਆਰ ਹੋਣ, ਕੋ ਲਾਲਚ ਦੇ ਕੇ ਵੀ ਘਰ ਵਿੱਚ ਰੱਖ ਲਈਏ ਇਹਨੂੰ ਪਾਠੇ ਮਾੜੇ ਪਾਸਿਓਂ, ਉਹਨਾਂ ਤੋਂ ਕੁਝ ਲੈ ਕੇ ਵੀ, ਸੋ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ।
1: ਮੂਡਨ ਕੋ ਮਾਨਦਾ ਅਗੂਡ ਗੂਡ ਬਿਤ ਬਹੋ।
0: ਮੂਰਖਾਂ ਨੂੰ ਤਾਂ ਇੱਜ਼ਤ ਦਿੰਦੇ ਨੇ ਲੋਕ, ਬਹੁਤ ਜ਼ਿਆਦਾ ਮਾਨ ਇੱਜ਼ਤ ਉਹਨਾਂ ਨੂੰ ਓਲੇ ਤੇ ਪ੍ਰਤੱਖ ਧਨ ਦਿੰਦੇ ਨੇ।
1: ਬੂਢ ਤੇ ਗੁਣੀ ਕੋ ਗਿਆਨ ਨਾਹੀਂ ਮਾਨ ਹੈ ਕਿਵੇਂ।
0: ਤੇ ਬਜ਼ੁਰਗ ਤੇ ਗੁਣੀਆਂ ਦਾ ਜਿਹੜਾ ਗਿਆਨ ਆ, ਨਸੀਹਤ ਦਿੱਤੀ ਹੋਈ, ਕੋਈ ਪ੍ਰਚਾਰਕ ਆ ਉਹਦਾ ਗਿਆਨ, ਕੋਈ ਬਜ਼ੁਰਗ ਹੈ ਸਿਆਣਾ ਨਸੀਹਤ ਦਿੰਦਾ। ਸਿਆਣੇ ਕਹਿੰਦੇ ਆ ਬਜ਼ੁਰਗ ਦਾ ਉਮਰ ਦਾ ਤਜਰਬਾ ਹੁੰਦਾ ਕਰਮਾਂ ਦਾ, ਕਿੱਥੇ ਕਿਵੇਂ ਰਹਿਣਾ ਵਾ, ਘਰ ਤੋਂ ਬਾਹਰ ਕਿਵੇਂ ਰਹਿਣਾ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਕਿਵੇਂ ਬਚਣਾ। ਸੋ ਤਾਂ ਕਿ ਕਾਮਯਾਬੀ ਹੋ ਜਾਵੇ, ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਉਮਰ ਦੇ ਲਿਹਾਜ਼ ਨਾਲ, ਸਿਆਣਾ ਬੰਦਾ ਹੁੰਦਾ ਤਾਂ। ਸੋ ਸਿਆਣੇ ਦਾ ਕਹਿ ਅਤੇ ਔਲੇ ਦਾ ਖਾਧਾ ਮਗਰੋਂ ਪਤਾ ਲੱਗਦਾ ਹੈ। ਉਹ ਕਿਸੇ ਗਿਆਨਵਾਨ ਅਤੇ ਬਜ਼ੁਰਗਾਂ ਦੀ ਗੱਲ 'ਤੇ ਕੋਈ ਨਹੀਂ ਮੰਨਦਾ ਹੈ। ਮੂਡਨ ਕੋ ਮਾਨਦਾ ਗੂੜ ਗ ਬੂਡ ਤੈ ਗੁਣੀ ਕੋ ਗਿਆਨ ਨਾ ਹੀ ਮਾਨ ਹੈ ਕਿਵੇਂ। ਕਿਸੇ ਤਰ੍ਹਾਂ ਵੀ ਬਜ਼ੁਰਗਾਂ ਦਾ ਕਹੀ ਹੋਈ ਗੱਲ ਅਤੇ ਗੁਣੀ ਬੰਦੇ ਦੀ ਕੋਈ ਗਿਆਨ ਨਹੀਂ ਮੰਨਦਾ, ਕਹਿੰਦੇ ਪਰੇ ਕਰ ਲਓ ਸਾਨੂੰ ਲੋੜ ਨਹੀਂ।
1: ਕੰਚਨੀ ਕੋ ਕੰਚਨ ਹੁਧਾਰ ਚਾਏ ਕਿਆ ਪੀ ਦੇਤ।
0: ਅਤੇ ਕੰਚਨੀ ਵੇਸਵਾ ਜਿਹੜੀ, ਉਹਨੂੰ ਤਾਂ ਹੁਧਾਰ ਚੁੱਕੇ ਹੀ, ਭਾਵੇਂ ਕੋਲੇ ਨਾ ਨਾ ਹੋਵੇ, ਉਧਾਰ ਚੁੱਕੇ ਹੀ ਪੈਸੇ ਤੇ ਸੋਨਾ ਕਢਾ ਦਿੰਦੇ ਹਨ।
1: ਬਾਮਨ ਕੋ ਸਿੱਧਾ ਤਾਂ ਜਵਾਬ ਸੁਧਾ ਹੀ ਦੇਵੇ।
0: ਜਿਹੜਾ ਧਰਮ ਦਾ ਪ੍ਰਚਾਰਕ ਆ ਉਹਨੂੰ ਜੇ ਲੋੜ ਹੈ ਤਾਂ ਉਹਨੂੰ ਸਿੱਧਾ ਜਵਾਬ ਦਿੰਦੇ ਨੇ ਵੀ ਤੇਰੇ ਵਾਸਤੇ ਕੁਝ ਵੀ ਨਹੀਂ ਹੈ, ਠੋਕ ਕੇ ਜਵਾਬ ਦਿੰਦੇ ਤੇਰੇ ਵਾਸਤੇ ਕੁਛ ਨਹੀਂ, ਗੁਰਦੁਆਰੇ ਦੇ ਪ੍ਰਚਾਰਕ ਵਾਸਤੇ ਕੁਛ ਨਹੀਂ। ਧਰਮੀ ਬੰਦੇ ਨੂੰ ਜਵਾਬ ਦਿੰਦੇ ਨੇ, ਬੂਹੇ ਤੋਂ ਆਏ ਨੂੰ ਤੋਂ ਰੋਟੀਆਂ ਖਵਾਉਣ ਵਾਸਤੇ ਵੀ ਤਿਆਰ ਨਹੀਂ, ਇਹੋ ਜਿਹੇ ਹਾਲਾਤ ਬਣ ਗਏ। ਸੋ ਧਰਮ ਤੋਂ ਇੰਨਾ ਦੂਰ ਹੋ ਗਿਆ। ਗਿਆਨੀ ਗਿਆਨ ਸਿੰਘ ਜੀ ਉਸ ਵੇਲੇ ਦਾ ਹੁਣ ਹਾਲ ਦੱਸ ਰਹੇ ਨੇ ਆਪਾਂ ਨੂੰ, ਹੁੰਦਾ ਆਇਆ ਅੱਜ ਦੇ ਹਾਲਾਤ ਇੱਦੋਂ ਵੀ ਥੱਲੇ ਨੇ, ਉਹ ਕਿਵੇਂ ਨੇ ਅੱਗੇ ਵਿਚਾਰਾਂਗੇ ਨਾਲ ਦੀ ਨਾਲ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ, ਧੰਨ ਭਾਗ ਨੇ ਉਹਨਾਂ ਗੁਰਸਿੱਖਾਂ ਦੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਧੰਨ ਭਾਗ ਆਪਣੇ ਜਿਹਨਾਂ ਨੂੰ ਗੁਰੂ ਨੇ ਆਪਣੇ ਚਰਨਾਂ ਵਿੱਚ ਰੱਖਿਆ, ਗੁਰੂ ਦੀ ਚਰਨ ਛਰਨ ਜਿਹੜੇ ਤਿਆਰ ਵਰਤਿਆਂ ਨੂੰ ਗੁਰਸਿੱਖ ਸੰਗਤਾਂ ਨੇ, ਧੰਨ ਉਹ ਹਨ ਉੱਥੇ ਵੀ ਅਤੇ ਇੱਥੇ ਵੀ। ਬਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗ।

0: ਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਲਿਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾ ਪ੍ਰਭਾਗਾ।

ਕਰ ਦੁੱਖ ਲੱਗਿਆ ਨਾ ਭਾਈ ਸਤਿਗੁਰ ਪੂਰਾ ਭੇਟੇ ਅੰਗਨ ਬਣ ਬਣਾਈ ਰਾਮ ਨਾਮ ਲਾਈ ਰੱਖ ਲਈ ਇਤਨ ਰੱਖਣ ਹਾਰ ਸਭ ਵਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ ਤੋਣਾ ਹੋਣਾ ਤੂੰ ਨਹਿ ਟੁੱਟੈ ਨਿਕਣਾ ਜਾਹਿਓ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਹੋ ਚਿਤਵਨ

ਹਰੋ ਤਿਤ ਕਰ ਗਾਵੋ ਸੋਹਿਲਾ ਸਿਵ ਸਿਵ ਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਉ ਨਿਤ ਨਿਤ ਜੀਅੜੇ ਸੰਭਾਲੀਆ ਦੇਖੈ ਕਾ ਦੇਵਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮ ਸਮਾਰ

ਭਗਵਾਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾਸਾ ਮਹੱਲਾ ਪਹਿਲਾ ਛਿਆ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਅਨੇਕ ਬਾਬਾ ਜੈ ਕਰ ਕਰ ਤੀਰਤ ਹੋਏ ਸੋ ਕਰ ਵਡਾਈ ਤੋਇ ਰਹਾਉ ਇਸ ਵੇ ਤਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਕੇ ਤੇਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲਓ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵਖਣ ਨਾ ਤੇਰੀ ਆਰਤੀ ਅਨਹਥਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਇੱਕ ਤੋਹੀ ਸਹਿਸ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਿਸ ਤਬ ਗੰਧ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਇਸ ਜੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਲਨ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੈਂ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਮੰਡਲ ਮੰਡਾ ਹੇ ਕਰ ਸਾਧੂ

ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖਮੰਡਾ ਹੇਰਾ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾ ਖਾਟ ਚਲੋ ਹਰ ਲਾਹਾ, ਆਗੈ ਬਸਨ

ਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਵਤਨ ਜਾਨੀ ਜਾਕੋ ਆਏ ਸੋਇ ਬਿਹਾਜਿਓ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ।

ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਲ ਵਿਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਇੱਕ ਨ ਚੱਲੈ ਨਾਲ ਕਿਵ ਸੱਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹੇ ਅਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮਾ ਕਹ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾੜੂ ਗਾਵੈ ਕੋ ਦਾਤੂ ਜਾਣਨ ਨੀ ਸਾੜੂ ਗਾਵੈ ਕੋ ਗੁੜਬੜਿਆਈ ਆਚਾਰੂ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਚ ਕਰੀ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੀ ਪ੍ਰਵਾਹ ਸਾਚਾ ਸਾਹਿਬ ਸੱਚ ਨਾ ਹੀ ਭਾਖੇ ਆ ਭਾਉ ਪਾ ਰੱਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫੇਰ ਕੇ ਅੱਗੇ ਰੱਖੀ ਅੱਜ ਦਿਸੈ ਦਰਬਾਰ ਮਾਂ ਹੋ ਕੇ ਬੋਲ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ

ਆਖਾ ਨਾਹੀ ਕਹਿਣਾ ਕਥਨਾ ਜਾਈ। ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ, ਮੈਂ ਵਿਸਰਣਾ ਜਾਈ ਤੀਰਥ ਨਾਵਾ, ਜੇ ਤਸਭਾਵਾ ਬਿਨ ਪਾਣੀ ਕੀ ਨਹਾਈ ਕਰੀ, ਜੇਤੀ ਸ੍ਰਿਸ਼ਟ ਉਪਾਈ ਵੇਖਾ, ਵਿਣ ਕਰਮਾਂ ਕੀ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ, ਮੈਂ ਵਿਸਰਣਾ ਜਾਈ, ਜੇ ਜੁਗਚਾਰੇ ਯਾਰ ਜਾ ਹੋਰ ਦੀ ਸੋਹਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ, ਚੰਗਾ ਨਾ ਉਰਖਾਇ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਲਿਆ ਬਈ ਤਾਂ ਵਾਤਨ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ, ਆ ਗੁਣ ਦੇ ਤਿਹਾ ਕੋਈ ਨਾ ਸੁਜਾਈ, ਜੇ ਤਿਸ ਗੁਣ ਕੋਈ ਕਰੇ। ਸੁੜਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਤਬਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਨ ਸਿੱਖਾ ਕਾਲ, ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਕਸਾ ਲਾ ਹਨੁਮੰਦ, ਸੁਣਿਆ ਜੋਗ ਜੁਗਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਏ ਸਤਸੰਗ ਤੋਂ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਇਸਰਾ ਗੁਣਾ ਕੀ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹੱਥ ਵਸ ਗਾਹੁ, ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੀ ਕੁ ਕਹਿ ਪਿੱਛਾ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋਮਣ ਜਾਣਾ ਮਨ ਕੋਏ, ਮੰਨਾ ਸੁਰਤ ਹੋਇਆ ਮਨ ਬੁੱਧ, ਮੰਨਾ ਸਗਲ ਭਵਨ ਕੀ ਸੁੱਧ, ਮੰਨਾ ਮੋਹੇ ਚੋਟਾਂ ਨਾ ਖਾਏ, ਮੰਨਾ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋਮਣ ਜਾਣਾ ਮਨ ਕੋਏ, ਮੰਨਾ ਮਾਰਗ ਠਾਕ ਨ ਪਾਏ, ਮੰਨਾ ਪਥ ਨੂੰ ਪ੍ਰਗਟ ਜਾਏ, ਮੰਨਾ ਮਗਨ ਚੱਲੇ ਪੰਥ, ਮੰਨਾ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋਮਣ ਜਾਣਾ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋਮਣ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦੁਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸਮਾਰ, ਧਾਵਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਕਿਆ ਜਿਨ ਸੂਤੈ, ਜੇ ਕੋ ਬੁੱਝਿਆ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪ੍ਰੈ ਹੋਰ ਹੋਰ, ਤਿੱਥੇ ਭਾਰਤ ਲੈ ਕਮਜ਼ੋਰ, ਜੇ ਜਾਤਰੰਗਾ ਕੇ ਨਾਮ ਸੁਣਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹਰੂਪ, ਕੀਤੀ ਤਾਤ ਜਾਣਾ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੁਸ ਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਾਹਾ ਉਦਾਸੈ, ਅਸੰਖ ਭਗਤ ਗੁਣ ਗਿਆਨ ਵਿਚਾਰੂ, ਅਸੰਖ ਸਤੀ ਅਸੰਖ ਦਾਤਾਰੂ, ਅਸੰਖ ਸੂਰ ਮੋਹ ਭਗਸਾਰ, ਅਸੰਖ ਮੋਹ ਲਿਵਲਾਇ ਤਾਰੂ, ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰ ਕੇ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੜਬੜ ਹੱਤੇ ਅਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜੇ ਅਰ ਕੂੜੇ ਫਰਾਹੇ, ਸੰਖ ਮਲੇਸ਼ ਮਲ ਭਖਾਹੇ, ਸੰਖ ਨਿੰਦਕ ਸਿਰ ਕਹਿ ਭਾਰ, ਨਾਨਕ ਨੀਚ ਕਹ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਸੰਖ ਲੋ ਸੰਕਾਹ, ਹਸਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਕਰਸਰ ਸੰਯੋਗ ਵਖਾਣ, ਜਿਨੇ ਲਿਖੇ ਤੇ ਸਿਰਣਾਹੇ, ਜੇ ਪਰਮਾਹੇ ਤਿਵ ਤੇ ਪਾਹੇ, ਜੀਤਾ ਕੀਤਾ ਤੇਤਾ ਨਾ ਵੰਡਾਵੈ ਨਾਹੀ ਕੋ ਥਾਉ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤਾ ਉੱਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਜੇ ਸਾਬੂਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਵ ਕੈ ਰੰਗ,
ਪੁੰਨੀ ਪਾਪੀ ਆਖੰਡਾ ਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰਥਾ ਦਇਆ ਦਦਾਨੋ ਜੇ ਕੋ ਪਾਵੈ ਤਿਲਕਾ ਮਾਣ ਸੁੜਿਆ ਮੰਨਿਆ ਮਨ ਕੀਤਾ ਭਾਓ ਅੰਤਰ ਕਰ ਤੀਤ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤ ਨ ਹੋਏ ਸਵਸਥਾ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਵਾ ਆਕਾਰ ਵੇ ਨ ਪਾਈਏ ਪੰਡਤੀ ਜੇ ਹੋਵੈ ਲਿਖ ਪੁਰਾਣ ਵਕਤ ਨ ਪਾਇਓ ਕਾਦੀ ਆ ਜੇ ਲਿਖਣ ਲਿਖ ਪੁਰਾਣ ਥਿਤ ਵਾਰਨਾ ਜੋਗੀ ਜਾਣਾ ਰੁਤ ਬਾਹੁ ਨ ਕੋਈ ਜਾਗ ਕਰਤਾ ਸਿਰ ਟੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾ ਤਾਲਾ ਪਾਤਾਲ ਲੱਖ ਆਗਾਸਾ ਆਗਾਸ ਓਣਕ ਓਣਕ ਭਾੜ ਥੱਕੇ ਵੇਦ ਕਹਿਣਕ ਬਾਤ ਸਾਹਸ ਅਠਾਰਾ ਹੈ ਕਿਹਨਕ ਤੇ ਵਾਸਲੂ ਇੱਕ ਧਾਤ ਲਿਖਾ ਹੋ ਤਾ ਲਿਖੀਆ ਲਿਖਾ ਹੋ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਤੀਸਰਤ ਨ ਪਾਈਆ ਨਦੀਆਂ ਅਤੈ ਵਾਹ ਪਵਹ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹੁ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰਹੁ ਨਾ ਵਿਸਰੈ ਅੰਤ ਨ ਸਿਫਤੇ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾਵੋ ਏਵੜ ਉੱਚਾ ਹੋਵੈ ਕੋਈ ਤੂੰ ਸੋਚੇ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਇ ਵੱਡਾ ਦਾਤਾ ਤਿਣ ਨਤ ਮਾਇ ਕਿਤੇ ਮੰਗਾ ਜੋਧ ਉਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਟਹਿਵੇ ਕਾਰ ਕਿਤੇ ਲੈ ਲੈ ਕਿਰਪਾਹੇ ਕਿਤੇ ਮੂਰਖਾਹੀ ਖਾਹੇ ਕੇਤੇ ਅਦੁਖ ਭੁਖ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਹਾੜੈ ਹੋਏ ਹੋਰ ਆਖਣ ਸਕੈ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੈ ਜੀਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਪਿਹ ਕੇ ਜਿਸ ਨੂੰ ਬਖਸੇ ਸਿਪਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵਹਿ ਮੁੱਲਾ ਜਾਹੀ ਮੁੱਲ ਭਾਏ ਮੁੱਲਾ ਸੰਭਾਹੇ ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਣ ਅਮਲ ਬਖਸੀ ਸਮਲ ਨਿਸਾਨ ਮੁਲ ਕਰ ਮੁਲ ਫੁਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਕਰਹਿ ਲਿਬਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਵਿਖਿਆਣ ਆਖੈ ਬ੍ਰਹਮੇ ਆਖੈ ਇੰਦੋ ਆਖੈ ਗੋਪੀ ਤੈ ਗੋਵਿੰਦੋ ਆਖੈ ਈਸਰੇ ਆਖੈ ਸਿੱਧੋ ਆਖੈ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠੜ ਜਾਹੇ ਇਤੇ ਕੀਤੇ ਹੋਰ ਕ੍ਰਹਿ ਤਾਇ ਆਖਣ ਸਕਹਿ ਕਹਿ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲ ਕੀਆ ਸਿਰਗਾ ਬਾਰਾ ਗਾ ਬਾਰੂ ਸੋ ਦਰ ਕੇ ਹਾਉ ਸੋ ਘਰ ਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੀ ਨਾਦ ਅਨੇਕਾ ਸੰਖਾਉ ਕੀਤੇ ਵਾ ਬਣਹਾਰੇ ਕੇਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੀ ਗਾਵਹਿ ਤੋਹਨੋ ਪਾਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਨ ਦਾਤਨ ਬੈਠੇ ਦੇਵ ਤੇ ਆਗ ਦਰ ਨਾਲੇ ਗਾਵਹਿ ਸਿਧ ਸਮਾਧੀ ਅੰਦੇ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪਰਣ ਕੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵਹਿ ਜੋਤ ਭਾਵਨ ਡੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਤਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋਤ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰਹਿ ਬੇਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਹੈ
ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਹਿ ਦਿਸੈ ਦਬਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੋ ਏਕਾ ਮਾਈ ਜੁਗਤ ਵੇ ਆਈ ਤਿੰਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵਿਖੈ ਉਹਨਾਂ ਨਦਨ ਆਵੈ ਬਹੁਤਾ ਇਹੋ ਵਿਡਾਡੋ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਬਾਰ ਕਰ ਕਰ ਵੇਖੈ ਸਿਰਜਣ ਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋਲਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲਾਗੇ ਡਾਇਆ ਕੀ ਇੱਕ ਨਾਮ ਜਗਦੀਸੇ ਤਰਹ ਪਤ ਪੌੜੀਆ ਉਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਣ ਜੋਰ ਚੁਪਹਿ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਬਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਕੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ

ਦੇਸੋ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਬੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾਂਤੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਬ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹ ਪਿਛਾ ਪਛਤਾਏ ਤਿੱਥੈ ਘੜੀਐ ਸੁਰਤ ਮਾਤਮਨ ਬੁੱਧ ਦਉ ਤਿੱਥੈ ਘੜੀਐ ਸਰਸਦਾਂ ਕੀ ਸੁੱਧ ਦਉ ਕਰਮ ਕਣ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹੇ ਆ ਭਾਰ ਪੂਰੇ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸਹਿਮਨ ਮਾਹੇ ਤਿੱਥੈ ਭਗਤ ਵਸੈ ਕੇਲੋ ਕਰਹ ਨੰਦ ਸੁੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੀ ਕਹਿ ਨਦ ਨਿਹਾਲ ਤਿੱਥੈ ਖੰਡ ਮੰਡਲ ਬ੍ਰਹਾਂਡ ਜੇ ਕੋ ਕਥਾ ਤਾ ਅੰਤ ਨਾਂਤ ਤਿੱਥੈ ਲੋ ਅਲੋ ਅਕਾਰੂ ਜਿਵ ਜੀ ਹੁਕਮ ਤਵੈ ਤਵਕਾਰੂ ਵੇਖੈ ਵਿਕਸੈ ਕਰ ਵਿਚਾਰੂ ਨਾਨਕ ਕਥਨੰ ਕਰੜਾ ਸਾਰੂ ਜਾਤ ਪਹਾਰਾਓ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿੱਤ ਢਾਲ ਘੜੀ ਹੈ ਸ਼ਬਦ ਸੱਚੀ।

ਦੁਇਦਾ ਈਦਾ ਆ ਕੇ ਲੈ ਸਕਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚਾ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾ

ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੁਰ ਪ੍ਰਸਾਦ ਚੱਕਰ ਚੇਹਨ ਅਰਬਰਣ ਜਾਤ ਅਰਪਾਤ ਨਹਿਨ ਜਿਹੇ ਰੂਪ ਰੰਗ ਅਰੇਕ ਭੇ ਕੋ ਕਹਿਣ ਸਿਕਤ ਕੇਹੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਮਿਤੋ ਕਹਿ ਜਾਏ ਕੋਟਿੰਦਰ ਦਰਾਣ ਸਾਹੇ ਸਾਹਣ ਗਣ ਜਾਏ ਤ੍ਰਿਭੁਵਨ ਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤ ਤਬ ਸਰਬ ਨਾਮ ਕਥਾ ਕਮਨ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਿਆਤ ਛੰਦੇ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਇਕਾਏ ਨਮਸਤੰਗ ਨੇਕਾਏ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਲਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸੁਨਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤ ਸਜਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਵ ਕਾਲੇ ਨਮ ਸਰਵ ਦਿਆਲੇ ਨਮੋ ਸਰਵ ਰੂਪੇ ਨਮ ਸਰਵ ਭੂਪੇ ਨਮੋ ਸਰਵ ਕਾਪੇ ਨਮ ਸਰਵ ਥਾਪੇ ਨਮੋ ਸਰਵ ਕਾਲੇ ਨਮ ਸਰਵ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗਾਉਨੇ ਨਮ ਸਰਵ ਭਾਉਨੇ ਨਮ ਸਰਵ ਰੰਗੇ ਨਮ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੁਖ ਨਮੋ ਸਰਬ ਭੋਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ

चाचरी छंद तय प्रसाद। अरूप है अनूप है जू है पू है लीख है भीख है नाम है काम है ते है पे है जीत है पीत है त्रिमान है नदान है त्रिवर्ग है सृग है नील है नाद है जे है जाद है अजन्म है वर्ण है भूत है भरण है अगंज है भांज है झूझ है झांज है अमीक है रफीक है तंद है बंद है निर्बूज है सूज है काल है जाल है लाह है जाह है नंत है महंत है अलीक है नसलीक है निर्लंब है सम है गम है जम है भूत है सूत है अलोक है सोक है कर्म है परम है अजीत है पीत है बाह है गाह है मान है निदान है अनेक है फिर एक है भुजंग प्रयात छंद नमो सरमान समस्त निदाने नमो देव देवे भेखी पेवे नमो काल काले नम सरपाले नमो सर्व गौणे नम सरपौने अनंगी अनाथ निसंगी माथे नमो भान भाने नम मान माने नमो चंद्र चंद्रे नमो भान भाने नमो गीत गीते नमो तन ताने नमो नृत्य नृत्य नमो नाद नाद नमो भान भाने नमो बाद बादे अनंगी अनामे समस्ति स्वरूपे प्रभंगी परमाथे समस्ति विभूते कलंकं बिनाने कलंकी स्वरूपे नमो राज राजेश्वरं परम उपे नमो जोग जोगेश्वरं परम सिद्धे नमो राज राजेश्वरं परम वृद्धे नमो शस्त्रपाणि नमो अस्त्रमाणि नमो परम ज्ञाता नो लोकमाता अपेखी परमी अभोगी भुगते नमो जोग जोगेश्वरं परम युक्ते नमो नित्य नारायण क्रूर कर्मे नमो प्रेत प्रे देवे सुतर्मे नमो रोग हर्ता नमो राग रूपे नमो साह साह नमो भू भूपे नमो दान दाने नमो मान माने नमो रोग रोगे नमस्तंग स्नानंग नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सदनन सर्वं प्रणासी अनुपे रूपे समस्त निवासी सदा सिद्धा बुद्ध दावृद करता आदो उर्द अर्दंग अगंग ओघर्ता परम परम परमेश्वर पुरस्पालंग सदा सर्वदा सिद्धाता दयालंग छेदी अभेदी नाम काम समस्त उपराधी समस्त स्थम तेरा जोर चाचरी छंद है जले हैं तले हैं पीते हैं पिए हैं प्रभु हैं जू हैं दिस हैं पी सैंग भुजंग प्रयात छंद अगाधि अबाधि आनंदी स्वरूपे नमस्रमाने समस्त निधाने नमस्तवंग रणनाथि नमस्तवंग प्रमाते नमस्तवंग अगंजे नमस्तवंग भंजे नमस्तवंग अकाले नमस्तवंग पाले नमो सर्वदेशे नमो सर्वपेशे नमो राजराजे नमो साज साजे नमो साह साहे नमो माह माह नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजयत्रिंदसंग नमो सर्वमंत्रंग नमो सर्वजंत्रंग नमो सर्वदृशंग नमो सर्वकृशंग नमो सर्वरंगे त्रिपंगी अनंगे नमो जीव जीवंग नमो बीज बीजे अखिजे अफिजे समसंग प्रसिजे कृपालंग स्वरूपे कुकर्म प्रणासी सदा सर्वदा हृदय सिद्धंग निवासी चरपट छंद प्रसाद। अमृत कर्मे अमृत धर्मे अखल जोगे अचल भोगे अचल राजे अटल साडे अखल त्रमंग अलाक्रम सर्वंग दाता सर्वंग ज्ञाता सर्वंग पाने सर्वंग बाने सर्वंग प्राण सर्वंग त्राण सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुवाल शांत प्रसाद। आद रूप अनादमूर्त जौनपुरख पार सर्व मान तिरमान देव भेव आद उदार सर्व पालक सर्व कालक सर्व कोपन काल जतर तत्र विराजी अवधूत रूप रसाल नाम ठाम न जात जाकर रूप रंग न रेख आद पुरख दार मूर्त अजोन आद असेख देश और न पेश जाकर रूप रेख न राग जतर तत्र दिशा विशा हो फैल्यो अनुराग नाम काम विहीन पे कृतम न जाए सर मान सर्वत्र मानस दानता है एक मूर्त अनेक दर्शन कीन रूप अनेक खेल खेल अखेल खेल अंत को फिर एक दे भेव न जान ही जेह भेद और कतेब रूप रंग न जात पासो जान ही कह जेब तात मात न जात जाकर जन वर्ण विहीन चक्र बकर फिराए चतर चक मान ही पुरतीन लोक चौदह के बिकाय जग जाप जह जाप आद देव अनाद मूर्थाप सब जे था परम रूप पनीत मूर्त पूर्ण पुरख पारु सर्व विश्व चेष्यम भवगरण भंजन हार कालहीन कला संयुक्त काल पुरख देश धर्म धाम सब भरम रत भूत लख भेस अंग राग नरंग जाक जात पात नाम गर्भ गंजन दुष्ट भंजन मुक्त दायका
ਆਪ ਰੂਪ ਅਮੀਕ ਅਨੁਸਤੀਕ ਪੁਰਖ ਅਵਧੂਤੋ ਗਰਭ ਗੰਜਨ ਸਰਭੰਜਨ ਆਦਿ ਰੂਪ ਸੂਤੋ ਅੰਗ ਹੀਨ ਅਭੰਗ ਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇ ਸਰਬ ਕੋ ਪ੍ਰਤ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸ਼ਾਸਨ ਜਾਨਹੀ ਜਿਹੇ ਰੂਪ ਰੰਗ ਅਰੜੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਾਗ ਨਿਤੋ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਈ ਬਹੁ ਚੇਤੋ ਮਦ ਭਾਰ ਛੰਦ ਤੈ ਪ੍ਰਸਾਦ ਗੁਣ ਗਨ ਉਦਾਰੂ ਮਹਿਮਾ ਪਾਰਾਸਨ ਭੰਗ ਭਉ ਨੰਗਨ ਭਉ ਪ੍ਰਕਾਸ਼ ਨਿਸਦਿਨ ਅਨਾਸ ਆਦਿਨ ਬਾਹੁ ਸਾਹੁ ਸਾਹੁ ਰਾਜਨ ਰਾਜ ਭਾ ਨਨ ਪਣ ਦੀ ਵਣ ਦੀ ਉਪਮਾ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਕਰ ਰੰਕ ਕਾਲਨ ਕਾਲਨ ਭੂਤਿਅੰਗ ਭੂਤਿਅੰਗ ਅਭ ਅਪਹੰਗ ਗਤ ਮਿਤ ਭਾਰੂ ਗੁਣ ਗਨ ਉਦਾਰ ਮੁਨ ਗੁਣ ਪ੍ਰਣਾਮ ਨਿਰਭੈਨੇ ਕਾਮ ਆਤ ਪ੍ਰਚਾਰਨ ਮਿਤ ਗਤ ਅਖੰਡ ਆਲਿਸਾ ਕਰਮ ਆਦ੍ਰਿਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਡੇ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੀ ਉਪਾਰੇ ਹਰੀਅੰ ਕਰੀਅੰ ਨਿਰਨਾਮੀ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਦਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਈ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕੇ ਅਛਿਜ ਦਿਸੈ ਕੇ ਅਭਿਜ ਪਿਸੈ ਕੇ ਅਗੰਧ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਾਣੈ ਕੇ ਰਾਜਿਨ ਪ੍ਰਭੈ ਕੇ ਤ੍ਰਭੰਗ ਤੁਜੈ ਕੇ ਸੁਖ ਵਰਣੈ ਕੇ ਸਰਬਾ ਭਰਣੈ ਕੇ ਜਗਤੰ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪੈ ਕੇ ਆਦਿ ਅਧੀਮੈ ਕੇ ਆਪ ਭੇਵੈ ਕੇ ਛਤਰੰਗ ਬਹੀਨੈ ਕੇ ਇਕ ਅਧੀਨੈ ਕੇ ਰੋਜੀ ਰਜਾ ਕਰ ਰਹੀਮਾ ਰਿਹਾ ਕਗ ਪਾਕ ਬਿਆ ਬੈ ਕੇ ਗੈਬਲ ਗੈਬੈ ਕੇ ਅਫਲ ਗੁਨਾਹਿ ਕੇ ਸਾਹਨ ਸਾਹਿ ਕੇ ਕਾਰਨ ਕੁਣਿੰਦ ਹੈ ਕੇ ਰੋਜੀ ਦੇਹਾਂ ਦਹਿ ਕੇ ਰਾਜ ਕਰੀਮੈ ਕੇ ਕਰਮ ਕਰੀਮੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਕੇ ਸਰਬਤਰ ਭਾਉਣਾ ਕੇ ਸਰਬਤਰ ਦਿਸਾਇ ਕੇ ਸਰਬਤਰ ਭੇਸਾਇ ਕੇ ਸਰਬਤਰ ਰਾਜਾ ਏ ਕੇ ਸਰਬਤਰ ਸਾਜਾ ਏ ਕੇ ਸਰਬਤਰ ਦੀਨਾ ਏ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦਿਸਾ ਕੇ ਸਰਬਤਰ ਭੇਸਾਇ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਏ ਕੇ ਸਰਬਤਰ ਰਾਜਾ ਕੇ ਸਰਬਤਰ ਸੁਖਾਇ ਕੇ ਸਰਬਤਰ ਭੁਖਾਇ ਕੇ ਸਰਬਤਰ ਤ੍ਰਾਣਾਇ ਕੇ ਸਰਬਤਰ ਪ੍ਰਾਣਾਇ ਕੇ ਸਰਬਤਰ ਦੇਸਾਇ ਕੇ ਸਰਬਤਰ ਭੇਸਾਇ ਕੇ ਸਰਬਤਰ ਮਾਨੇ ਸਦਾ ਮੁਖ ਪ੍ਰਧਾਨੇ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨ ਕੇ ਸਰਬਤਰ ਮਨ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰਾਇ ਕੇ ਸਰਬੰ ਕਲੀਮੈ ਕੇ ਪਰਮ ਅਫੀਮੈ ਕੇ ਆਕਲ ਅਲਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮ ਰਜੂ ਹੈ ਅਮੇ ਸੁਲ ਸਲਾਮ ਸਲੀ ਖਤਮ ਦਮ ਗਰੀਬਲ ਸਿਕਸਤ ਗਰੀਬਲ ਪ੍ਰਸਤੈ ਬਿਲਾਂਦਲ ਮਕਾਨਾ ਜਿਮਿਨ ਰਜਮਾਨੈ ਤਮੇ ਜਲ ਤਮਾਮ ਰੋਜਲ ਨਦਾਨ ਹਰਿ ਫਲ ਰਜੀਮ ਰਜਾ ਕੇ ਯਕੀਨਾ ਹੈ ਅਨੇਕ ਕੁਲਤਰੰਗ ਹੈ ਭੇਦੈ ਭੰਗੈ ਜੀ ਜਲ ਨਵਾਜੈ ਗਨਿਮਿਖ ਰਾਜ ਹੈ ਨਿਰਕਤ ਸਰੂਪੈ ਤਨ ਮੁਗਤ ਵਿਭੂਤੈ ਪਰ ਭੁਗਤ ਪ੍ਰਭੈ ਸਜੋਗਤ ਸੁਦਾ ਸਦਾ ਸਰੂਪੈ ਭੇਦੀ ਅਨੁਪੈ ਸਮਸਤ ਪ੍ਰਾਜਨ ਸਦਾ ਸਰਬ ਸਾਜਨ ਸਮਸਤ ਸਲਾਮ ਸਦਾ ਬਲਕਾਮਨ ਬਾਤ ਰੂਪੈ ਗਾਦ ਰੂਪੈ ਓ ਅੰਗ ਆਦਿ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੁ ਤ੍ਰਿਬਾਦੇ ਅਗੰਜੇ ਅਗਾਦੇ ਸੁਭੰਗ ਸੁਰਭਾਗੇ ਸੁ ਸਰਬਾ ਅਰੜਾਗੇ ਤ੍ਰਿਭੁਗਤ ਸਰੂਪ ਹੈ ਛੇਜ ਹੈ ਛੂਤ ਹੈ ਕਿ ਨਰਕੁ ਪ੍ਰਣਾਸੈ ਪ੍ਰਤੀਲ ਪ੍ਰਵਾਸੈ ਨਿਰੁਕਤ ਪ੍ਰਭੰ ਸਦੈਵ ਸਦੈਵ ਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭਗ ਹੈ ਅਨੰਗ ਹੈ ਭੇਖ ਹੈ ਅਲੇਖ ਹੈ ਭਰਮੈ ਕਰਮੈ ਅਨਾਦ ਜੁਗਾਦੈ ਅਜੈ ਹੈ ਬੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਧ ਹੈ ਭਗਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤਿਆ ਸੰਤਿਆ ਲਿਖਿਆ ਲਿਖਿਆ ਲਿਖਿਆ ਭੇਖਿਆ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਦ ਹੈ ਇੰਚਰਪੜ ਛੰਦ ਤ ਪ੍ਰਸਾਦ
सर्वंगहंता सर्वंगंता सर्वंख्याता सर्वंज्ञाता सर्वंहर्ता सर्वंकर्ता सर्वंप्राणं सर्वंत्राणं सर्वंकर्मं सर्वंधर्मं सर्वंयुक्ता सर्वंमुक्ता शाबलच्छन्द त्वत्प्रसादे नमो नरकनाशय सदा प्रकाशय अरंगं स्वरूपे अपंगं विभूते परमात्म परमाते सदा सर्वसाथी अगाध स्वरूपे निर्बाध विभूते अनंगी अनामी त्रिपंगी त्रिकामे निरभंगी स्वरूपे सर्वंगी अनुपे न पुत्र न पुत्र न सत्र न मित्र न तात न मात न जात न पाता निरसाकुं श्री कै मितो मी कै सदैव प्रभ अजाह अजाह भगवती छंद ता प्रसाद के जाहर जहूर है के हाजिर हजूर है मेसरो सलामे समसल कलामे के साहब दिमागे के हसरत रागे के कामल करी मैं के राज करी मैं के रोजी दिहंद है के राज कर हिंद है करी मुल्क माले कुचन जमाले गरीब खराजे गरीब नवाजे हरिफल सकार है रासल पकान कलंक प्रणास है समस्त निवास है गंजल गरीम रजाय करहीम है समसल जबाहे के साहिब करा है कि नरक प्रणास है बेहतर निवास है कि सरबल गवान है मेसर डवान है तमाम जी मै समसल अजीज है परम परमिस है समसल अदीस है अदीसल अलेख है मेसल भेख है जिमिनुल जिमा है अमिकुल माहें करिमुल कमालें के जोरत जमालें के अचलंग प्रकाशें के मित्तो सबासें के आजब स्वरूपें के मित्तो विभूतें के मित्तो पसाहें के आत्म प्रभाएं के अचलंग अनंग हैं के मित्तो उपंग हैं माधि पार छंद ता प्रसाद मोन मन प्रणाम गुण गन्म दाम अरबर अगंज हर नर प्रपांज अनगन प्रणाम मन मन सलाम हर नर खंड बर नर मंड अर भवनास मोन मन प्रकाश गुण गन प्रणाम जल थल मदाम अनछज अंग आसन भंग उपमा पारु गात मित दार जल थल मन दिस विस भंड जल थल महंत दिस विस ब्यंत अन भवनास त्रित धर त्रास आदन बाहे एक सदाहो ओंकार आदि कथनी अनाद खाल खंड ख्याल गुर बर खाल कर कर प्रणाम चित चरना मन छिज गात अर्जन बात अन छिज गात अजिज न बात अन झंझ गात अरण बात अरण टुट भंडार अन ठट पार आडीट धर्म अत ठीठ कर्म अन ब्रण अनंत दाता महंत हर बोल मना छंद ता प्रसाद करना लय है अरकाल है खल खंडन है मह मंडन है जगतेश्वर है परमेश्वर है कल कारण है सर्व वारण है त्रित के तारण है जग के कारण है मन माने है जग जान है सर्व पर है सर्व कर है सर्व पास है सर्वनाश है करना कर है बेसों पर है सर्वेश्वर है जगतेश्वर है ब्रह्मंडस है खल खंडस है परते पर है करना कर है जप जप है थप थप है अकृता कृत है अमृता अमृत है अमृता अमृत है करना कृतें कृता कृता है तरणी त्रित अमृतेश्वर है परमेश्वर है अकृता कृता अमृता अमृत है अजबा कृत अमृत अमृत है निर्नायक है खलकायक है बेसों पर है करणालय है नृपनायक है सर्वपायक है भाव भंजन है अरगंजन है रिपतापन है जप जापन है अकलंकृत है सर्वाकृत है कर्ता कर है अर्ता हर है परमात्म है सर्व आत्म है आत्म बस है जस के जस है भुजंग प्रयात छंद नमो सूरज सूरज नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग शांत रूपे नमो परम तत्ंग तत्ंग रूपे नमो जोग जोगे नमो ज्ञान ज्ञानी नमो मंत्र मंत्रे नमो ध्यान ध्याने नमो युद्ध युद्धे नमो ज्ञान ज्ञानी नमो भोज भोजे नमो पान पाने नमो कलह कर्ता नमो शांत रूपे नमो इंद्र इंद्रे नादंग बेपूते कलंकर रूपे अलंकर अलंके नमो आस आसे नमो बांक बंके अपंगी सरूपे अनंगी अनामे त्रिपंगी त्रिकाले अनंगी अकामे एक अक्षरी छंद अजय अलय अभय अभय अपू अजू अनास कस गंज पंज लख पख काल दयाल अलेख भेख अनाम अकाम गाह टाह नाथ प्रमाथे अजोनी मोनी न रागे न रंगे न रूपे न लेखे अकर्म भरम गंजे लेखे भुजंग प्रयात छंद
ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗਨ ਜਲ ਨਾਮੇ ਸਮਸਤਲ ਨਿਵਾਸੀ ਨਿਰਕਾਮੰ ਬੇਪੂਤੇ ਸਮਸਤਲ ਸਰੂਪੇ ਕੋ ਕਰਮੰ ਪ੍ਰਣਾਸੀ ਸੁਧਰਮੰ ਬੇਪੂਤੇ ਸਦਾ ਸਦਾਨੰਦ ਸਤਰੰ ਪ੍ਰਣਾਸੀ ਕਰਿਮੁਲ ਕੁਨਿੰਦਾ ਸਮਸਤ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰਿਮੁਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਜਿਮ ਭਵੰ ਸੁਭੰ ਸਰਬਦਾ ਸਭ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਯੰਗ ਸੰਗੇ ਅਪਹੰਗੰ ਬੇਪੂਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਯੰਗ ਸੰਗੇ ਅਪਹੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਧਾਰਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋਨ ਦੇਖਿਤ ਪਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਕੁਦਤ ਪਾਵਨ ਕੇ ਗੁਣ ਕੋ ਜਾਤ ਨਵਾਰੀ ਭਾਰੀ ਕੋ ਜਾਨ ਕੇ ਭੂ ਭਲੀ ਬੇਦੋ ਨਿਆਵਤ ਸੀ ਸਨ ਜਾਤ ਬਚਾਰੀ ਏਤੇ ਭਏ ਤੋ ਕਾਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾਏ ਸਭ ਦੇਸ ਦਸਾਨ ਕੋ ਬਾਜਤ ਢੋਲ ਮ੍ਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਾ ਤੇ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਤਸਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਪਸੇਖਾ ਹੈ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਬਾਨ ਸਬਾਨ ਕੇ ਪੇਖਾ ਹੈ ਪਵਨ ਆਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕ ਦੇਖਾ ਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇੱਕ ਨ ਲਿਖਾ ਏ ਸੁਧ ਸਿਪਾਹਾ ਦੁਰੰਤ ਬਸ ਸਾਸਨਾ ਦੁਰਜਨ ਦਲਾਂਗੇ ਭਾਰੀ ਗੁਮਾਨ ਭਜੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀ ਨਮਰੋ ਰਮਵਾਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚੱਲਾਂਗੇ ਵੀਰੋ ਪਾਰ ਬੜੇ ਬਰੇ ਅਰਬ ਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੁ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇਵ ਫਨਿੰਦ ਸਾ ਤ੍ਰਿਭੂਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾਟ ਜਾ ਧੁਨ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਾਦ ਵਜਾਣ ਤਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਕਦਾਨ ਅਨੇਕ ਸਵੰ ਬਰਸਾਦ ਬਰਾਂਗੇ ਬ੍ਰਹਮ ਮਹੇਸ਼ਰ ਬਿਸਰਨ ਸੱਚੀ ਪਤ ਅੰਤ ਫਸੇ ਜਮ ਫਸ ਫਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰਣਾ ਦੇਹ ਤਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਖਤ ਹਨ ਲਗਾਇਓ ਨਾਥ ਫਿਰਿਓ ਲੀਏ ਸਾ ਸੁੰਦਰਨ ਲੋਗਿਓ ਪੁਰਨ ਲੋਕ ਗਵਾਇਓ ਬਾਸ ਕੀਓ ਵਿਖਿਆਣ ਸੋ ਬੈਠ ਕੇ ਐਸੇ ਹੀ ਅਸੀਂ ਸੋ ਬੈਸ ਬਤਾਇਓ ਸੱਚ ਕਾਹੋਂ ਸੁਣ ਲਿਓ ਸਬਾਏ ਜਿਨ ਪ੍ਰੇਮ ਕੀ ਉਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੋ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਹੈ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨਕ ਪੂਜਨ ਧਾਇਓ ਕੂਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ
ਅਮਰੇ ਦੁਸ਼ਟ ਸਬੈਤ ਮੁਕਾਬੋ ਹੋ ਆਪ ਹਾਦੈ ਮੋਹ ਬਚਾਵੋ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਬੋਰ ਅੱਛਾ ਨਿਤ ਕਰਦੈ ਕਰਿਆ ਸਭ ਬੈਰਨ ਕੋ ਆਸਨ ਕਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮਹ ਛਾੜ ਕੋਈ ਔਰ ਨ ਧਿਆਉਂ ਜੋ ਬਰਚਾ ਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾ ਦੈਮੋ ਜੈ ਅਭਰ ਆਏ ਮਰਨ ਕਾਲ ਕਾ ਤ੍ਰਾਸਨ ਮਰੇ ਆਏ ਹੋ ਜੋਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੁਕਰ ਹੋ ਰੱਛਾ ਰਾਖ ਲੇ ਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪਰੀ ਚਾਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾਂਗ ਕਾਲ ਪਾਏ ਸਿਵਜੂ ਅਵਤਰਾਂਗ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕਹੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣਾ ਏ ਘਟ ਘਟ ਕੇ ਪੜ ਪੜ ਕੀ ਜਾਣਾ ਏ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਪ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੋ ਮੈਂ ਮਿਲਤੇ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ ਸਭ ਧਾਰੈ ਆਪ ਆਪਣੀ ਬੂਝ ਉਚਾਰਾਏ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਲਾ ਨਾਦ ਸੰਭ ਤਾਂ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵਨ ਪਾਵਦ ਬੇਦਾਂ ਤਾਂ ਕੋ ਕਰ ਪਾਹਨ ਅਨੁਮਾਨਤ ਮਹ ਮੂੜ ਕਚ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹੇ ਵਿ ਸਜਾਉ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੋਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਤ ਦੀਨੀ ਕਹੋਂ ਪੂਰਾ ਜਹਾਂ ਬੈਠਾ ਕਹੋਂ ਸਿਮਟ ਭਾਈ ਸ਼ੰਕਰ ਕੈਠਾ ਸਿਗਰੀ ਸੈਠ ਦਿਖਾਈ ਅਚਮ ਭਵ ਆਦਿ ਜਗਾ ਸੁਰੂ ਸੁਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉੱਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਟਰੈ ਤਤਕਾਲਾ ਕਿਰਪਾ ਦ੍ਰਿਸ਼ ਤਨ ਜਾ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਰਛਾ ਸਭਸਕੈ ਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੂ ਬਾਰਾ ਜਿਰਣਾ ਨਾਮ ਤਿਹਾਰੂ ਕਾਹਾ ਦਰ ਦੁਰ ਦੁਖ ਤੇ ਰਹਾ ਖੜਕ ਕੇਤ ਮੈਂ ਸਰਣ ਤਿਹਾਰੀ ਆਪ ਹਾਸ ਦੈਲੇ ਹੋ ਬਾਰੀ ਸਰਬ ਠੌਰ ਮੋਹ ਹੋ ਸੁਹਾਈ ਦੁਰ ਦੁਖ ਤੇਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਕ ਸਕਲ ਦੇਹ ਕੋ ਹਰਤਾ ਦੁਰ ਦੁਖੀਅਨ ਕੋ ਛੈ ਕਰਤਾ ਸ੍ਰੀ ਅਸਤੋ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਿਤ ਫਲ ਪਾਵੈ ਸੋਈ ਦੁਖ ਨਥ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਇ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਓ ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜਾਏ ਅਰਧ ਸਹਿਸ ਪੁਣ ਤੀਨ ਕਹਿ ਜਾਏ ਭਾਦਰੋ ਸੁਧੀ ਅਸ਼ਟਮੀ ਰਵਾ ਰਾਉ ਤੀਰਸ ਤਦਰੋ ਗ੍ਰੰਥ ਸੁਧਾਰਾਉ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕਹ ਮਤ ਏਕ ਨ ਮਾਨਿਓ ਸਿਮਰਤ ਸਾਸਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਂ ਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕਹਿ ਗਹਿਓ ਤੁਹਾਰੋ ਦੁਆਰ
ਬਾਹੀ ਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ

ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨਵਜੀਆਂ ਵਾਧਾਈਆਂ ਐਲਾਗ ਰਤਨ ਪਰਿਵਾਰ ਪਰੀਅੰ, ਸ਼ਬਦ ਗਾਮਣ ਆਈਅੰ, ਸ਼ਬਦੋਤਾ ਗਾਵੋ ਹਰੀ ਕੇਰਾ, ਮਨਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉ ਮਨ ਹੁਮ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਏ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾ ਮਨ ਮਸਾਵੇ ਨਾਮ ਜਿਨ ਕਹਿ ਮਨ ਮਸਿਆ, ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਏ ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤਾ ਹੋ, ਸਭ ਧਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋਤ ਤੁਜਵਸ ਕੀਤੇ ਕਾਲ ਕੰਟਕ ਮਾਰਿਆ, ਧੁਰਕਰ ਪਾਇਆ ਤੁਰ ਜਿਨ ਕਾਉ, ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ ਤੁਦਬਾਜ, ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ, ਇਸ ਨੂੰ ਹੁਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲੇ ਵੇ ਕੱਟੇ ਗਿਆਨ ਅੰਜਨ ਸਾਰਿਆਂ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸੰਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਏ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹ ਦਹ ਦਿਸ ਇੱਕ ਨਾਮ ਲਾਗ ਸੰਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ ਕਹਿ ਨਾਨਕ, ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਅਕਥ ਕੀ ਕਰਾ ਕਹਾਣੀ, ਅਕਥ ਕਹਾਣੀ ਕਰਾ ਕਹਾਣੀ, ਅਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾਂ, ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਹਿ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨਾਈ, ਤੂੰ ਸੁਣ ਮਨ ਮੇਰੇ ਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਰਾਂ ਕੀਤੀ, ਜਿਨ ਠਗੌਲੀ ਪਾਇਆ, ਕੁਰਬਾਨ ਕੀਤਾ ਤੇ ਸਭ ਟਹੋ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰੇ ਆ ਤੂੰ ਸਦਾ ਸੱਸ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਸ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇ ਸੁਣ ਤੋ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤੋ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣਹੇ, ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੀ, ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਮਸਾਇਆ, ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾਓ ਤਿਨ ਅੰਮ੍ਰਿਤ ਗੁਰ ਤੇ ਪਾਇਆ,

ਬੋਲਣਾ ਕੰਨੇ ਹੋ ਤਿੱਖੀ ਵੱਲ ਹੁਣ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਰ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾ ਹਿਤ ਵਿੱਚ ਚਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹਿਤ ਵਿੱਚ ਚਲ ਹੈ ਜਿਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸਦਾ ਧਿਆਵਹੇ ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੀ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਹੈ ਇਹੋ ਸੋਹੇ ਲਵ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹੇ ਲਵ ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਵਸਿਆ ਜਿਨ ਉੱਤਰ ਹੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗਲੀ ਕਿਨਾਂ ਨ ਪਾਇਆ ਕਹਿ ਨਾਨਕ ਸ਼ਬਦ ਸੋਹੇ ਲਵ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਜਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਏ ਮਨ ਸਾਜਾ ਸਹਿਸਹ ਨਾ ਜਾਏ ਨਹ ਜਾਏ ਸਹਿਸਾ ਕਤ ਸੰਮਰਾਹ ਕਰਮ ਕਮਾਏ ਸਹਸਾ ਜੀਉ ਮਲੀਨ ਹੈ ਕ੍ਰਿਸ਼ਨ ਮਤੂਤਾ ਜਾਈ ਮਨ ਤੋਂ ਬਹੁ ਸ਼ਬਦ ਲਾਗੂ ਹਰ ਸਿਉਂ ਰਹੋ ਚਿਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਬੁਜਾਏ ਸਹਸਾ ਬੁਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂ ਵਿਵਹਾਰੇ ਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ

ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਸਮਾਣੀ, ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੀ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੇ ਹੋਵੇ ਤਾਂ ਸਰਮੁਖ ਸਿੱਖ ਕੋਈ, ਜੀਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮ ਸਮਾਲੇ, ਆਪ ਛੱਡ ਸਦਾ ਹੈ ਪਰਣਾਇ ਗੁਰਬਿਨੇ ਔਰ ਨ ਜਾਣ ਕੋਈ, ਕਹਿ ਨਾਨਕ ਸੁਣ ਹੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨਸਾ ਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਥਾ ਕੋਈ, ਪੁੱਛੋ ਬੱਬੇ ਕੀ ਆ ਜਾਏ, ਅਨੇਕ ਜੂਨੀ ਭਰਮਾ ਵੈ ਬਿਨਸਾ ਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ ਆਬਹੋ, ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਨੰਗ ਪਾਣੀ, ਕਹਿ ਨਾਨਕ ਸਦਾ ਗਾਵੋ ਹੇ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ, ਹਰ ਹਰ ਨਿਤ ਕਰ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਵੋ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿਹੜਾ ਉਹ, ਸਿਵ ਸਖਤ ਆਪ ਉਪਾਇ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ, ਵੇਖਿਆ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਬਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰਨ ਜਾਣੀ ਤਤੈ ਸਾਰਨ ਜਾਣੀ, ਗੁਰੂ ਬਾਜੋ ਤਤੈ ਸਾਰਨ ਜਾਣੀ, ਤੇਹ ਗੁਣੀ ਸੰਸਾਰ ਭਰਮ ਸੁਤਾ ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਮਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣ ਦਿਨ ਹਰ ਲਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੁ ਮਸਾਰੀ ਹੈ, ਮਨਹੁ ਕਿਉਂ ਮਸਾਰੀ ਹੈ, ਇਹ ਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਕਹਿ ਨਾਨਕ ਕੇਵਲ ਦਾਤਾ ਸੋ ਕਿਉ ਮਨ ਹਮਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵਿਕੋ ਜਿਹੀ ਕਰਤਾ ਖੇਲਣ ਛਾਇਆ, ਜਾਂ ਤੁਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਾਇ ਮਾਹੁ ਪਜੈ ਭਾਵ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ, ਹਰੇ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਟਹੁ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨ ਜਾ ਰਾ, ਹਰ ਰਾਸ ਮੇਰੀ ਮਨ ਮਨ ਜਾ ਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ, ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਪਣ ਜਾ ਰਾ, ਇਹ ਰਸਨਾ ਤੋ ਅਨ ਰਸ ਰਾਚ ਰਹੀ, ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿਤੇ, ਜਿੱਤਰ ਹਰ ਰਸ ਪੱਲਾ ਨ ਪਾਏ, ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁਣ ਤ੍ਰਿਸ਼ਨਾ ਲੱਗ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਪਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ,
ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਵੋ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਰਸ ਭਾਗੇ ਆਪਣਾ ਪਿਰ ਜਾਪੇ, ਅਰਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰੇ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਤਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ, ਹਰ ਬਿਨੇ ਆਪਣਾ ਦੇਖੋ ਕੋਈ, ਹਰ ਬਿਨੇ ਆਪਣਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ, ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ, ਹਰ ਇੱਕ ਹੈ ਹਰ ਬਿਨੇ ਆਪਣਾ ਕੋਈ, ਜਾ ਵੇਖਾਂ ਹਰ ਇੱਕ ਹੈ ਹਰ ਬਿਨੇ ਆਪਣਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ ਸੱਚ ਹੈ, ਸੁਨ ਨੈ ਨੂੰ ਪਠਾਈ, ਸੱਚ ਹੈ ਸੁਨ ਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ, ਰਸਨ ਰਸ ਸਮਾਣੀ ਸੱਚ ਅਲੱਕ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸੱਚ ਹੈ, ਸੁਨ ਨੈ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ, ਵਜਾਇਆ ਵਾਜਾ ਪਾਵਣ ਨੌ ਦੁਆਰੀ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੇ ਇੱਕ ਨਾ ਦਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧੋ, ਤਿਸਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ, ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ, ਇਹੋ ਸਾਚਾ ਸੋਹੇਲਾ ਸਾਚਾ ਘਰ ਗਾਵੋ, ਗਾਵੋ ਤਾਂ ਸੋਹੇਲਾ ਘਰ ਸਾਚਾ, ਜਿੱਥੇ ਸਦਾ ਸਤਿਆਵੇ ਸੱਚੋ ਧਿਆਵੇ, ਜਾਤ ਭਾਵੇ ਗੁਰਮੁਖ ਜਨਾ ਬੁਝਾਵੇ, ਹੇ ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਹੇ ਕਹਿ ਨਾਨਕ ਸੱਚ ਸੋਹੇਲਾ ਸੱਚਾ ਘਰ ਗਾਵੇ, ਹੇ ਅਨੰਦ ਸੁਣੋ ਵਡ ਭਾਗੀ ਅਹੋ, ਸਗਲ ਮਨੋਹਰਤ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਅੱਖ ਲੱਖ ਕਰੋੜ, ਸੱਚਾ ਸਭ ਤਨ, ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ ਨਾਨਕ।

ਸਲੋਕਮਾ ਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾ ਰੰਗ ਵਿਸਮਾ ਨਗੇ ਫਿਰ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋ

ਕੁਦਰਤ ਦੱਸੇ ਕੁਦਰਤ ਸੁਣਿਆ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀਆ ਕਾਸਮੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣ ਕਿਤੇ ਬੰਗ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ

ਪਹਿ ਵਿੱਚ ਅਗਨ ਕਟੈ ਵੇਗਾਰ, ਪਹਿ ਵਿੱਚ ਧਰਤੀ ਦੱਬੀ ਪਾਰ, ਪਹਿ ਵਿੱਚ ਇੰਦ ਫਿਰੈ ਸਿਰ ਪਹਾੜ, ਪਹਿ ਵਿੱਚ ਰਾਜਾ ਧਰਮ ਦਵਾਰ, ਪਹਿ ਵਿੱਚ ਸੂਰਜ, ਪਹਿ ਵਿੱਚ ਚੰਦ।

ਵਿਚਾਰ ਦੇ ਮੰਗੇ ਸਹਿਸਾ ਗੁਣਾ ਸਭ ਕਰੇ ਸੰਸਾਰ ਚੋਰਾ ਯਾਰਾ ਤੇ ਕੁੜਿਆਰਾ ਖਰਾਬਾਂ ਬੇਕਾਰ ਇੱਕ ਹੁੰਦਾ ਖਾ ਚਲਾਇਆ ਥਾਉ ਤਿਨਾ ਭਿਕਾਈ ਕਾਰ ਜਲ ਥੱਜੀਆਂ ਪੁਰੀਆਂ ਲੋਆ ਆਇਆ ਕਰ ਓਏ ਜੇ ਅੱਖਿਸ ਤੂੰ ਹੈ ਜਾਣੇ।

ਹਉ ਦਿੱਤਾ ਹਉ ਚਲਾਇਆ ਹਉ ਚ ਖੱਟਿਆ ਹਉ ਚ ਗਾਇਆ ਹਉ ਸੱਚਿਆਰ ਕੂੜਿਆਰ ਹਉ ਚ ਪਾਪਨ ਵਿਚਾਰ ਹਉ ਚ ਨਰ ਸੁਰਗ ਅਵਤਾਰ ਹਉ ਚ ਹੱਸੈ ਹਉ ਚ ਰੋਵੇ ਹਉ

ਕੋੜ ਕੀ ਮਾਲਤਰਾ ਤਨ ਕਰੇ ਅੱਛਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਉ ਸੰਮਨ ਰਸਿਆ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣ ਜੀਉ, ਤਤਕੈ ਸਾਧਕ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਉ

0: ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ।

0: ਜਾਂ ਰਿਦਿਕ ਸੁਧ ਜਾਏ ਮਹਲਾ ਪਹਿਲਾ।
1: ਅਰਪਿਤ ਸੰਧਿਆ ਵਾਦੰ ਸਿਲ ਪੂਜ ਸਵਗਤ ਸਮਾਦੰ ਮੁੱਖ ਝੂਠ ਭੁੱਖ ਅਨੁਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲੀਲਾ ਟੰਗ ਦੋਏ ਧੋਤੇ ਵਸਤਰ ਕਪਾਟ।

ਜਤ ਗੰਡੀ ਸਤ ਵਟ ਇਹ ਜਨੇ ਜੀ ਕਾ ਹੀ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਹੰਜਲੈ ਨਾ ਜਾਏ ਤਹਨ ਸਮਾਨ ਸਨਾਨ ਕਾ ਜੋਗ ਚੱਲੇ ਪਾਏ ਚੌਕੜ ਮੁਲਣਾ ਬੈ ਚੌਕੇ ਪਾ ਸਿਖ ਕੰਨ ਚੜ੍ਹਾਈਆਂ ਗੁਰ ਬ੍ਰਹਮਣ

ਪੰਜਵਾਂ ਪਾਇਆ ਕਿਰਤ ਤਾਂ ਹੋ ਪਾਕ ਪਵਿੱਤ ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਜੇਤ ਮੁੱਖ ਨਾਮ ਨਾਮ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਭਾਵੈ ਤਿਉਂ ਰਾਖ ਲੈ,

ਇੱਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਗੁਰੂ ਦਰਬਾਰ ਅੰਦਰ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀ। ਭਾਗ ਉੱਤਮ ਹੋਣ ਭਾਗ ਜਾਗਣ ਤਾਂ ਹੀ ਅੰਮ੍ਰਿਤ ਨਾਮ ਦਾ ਲਾਹਾ ਸਤਸੰਗਤ ਦਾ ਪ੍ਰਾਪਤ ਹੁੰਦਾ ਹੈ। ਨਹੀਂ ਭਾਗ ਨੇ, ਭਾਗਾਂ ਵਾਲੇ ਬਹੁਤ ਥੋੜੇ ਹੁੰਦੇ ਨੇ। ਨਾਮ ਦਾ ਲਾਹਾ ਕਥਾ ਕੀਰਤਨ ਦਾ ਰਸ ਲੈਣ ਵਾਲੀਆਂ ਰੂਹਾਂ ਜਗਿਆਸੂ ਗੁਰਮੁਖ ਬਹੁਤ ਥੋੜੇ ਹੁੰਦੇ ਨੇ, ਭਾਗਾਂ ਵਾਲੇ ਬਹੁਤੇ ਨਹੀਂ ਹੁੰਦੇ। ਇਹੀ ਕਾਰਨ ਹੈ ਅੰਮ੍ਰਿਤ ਵੇਲੇ ਜਾਂ ਸ਼ਾਮ ਨੂੰ ਕਥਾ ਕੀਰਤਨ ਵੇਲੇ ਗੁਰਦੁਆਰੇ ਖਾਲੀ ਪਏ ਨੇ। ਨਹੀਂ ਭਾਗ ਹਨ, ਸੁਣ ਵਰਤੀ ਹੋਈ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀ। ਸੰਗਤ ਤੋਂ ਬਿਨਾਂ ਤਾਂ ਮੈਲ ਹੀ ਹੈ, ਨਾਮ ਤੋਂ ਬਿਨਾਂ ਤਾਂ ਮੈਲਾ ਹੀ ਹੈ। ਸੰਕਲਪ ਵਿਕਲਪ ਮਾਇਆ ਦੇ ਜੜ ਚੇਤਨ ਅਗਿਆਨ ਮਾਇਆ ਦਾ ਪ੍ਰਭਾਵ ਹੈ ਜੀਵ ਦੇ ਮਨ ਉੱਪਰ। ਮਾਇਆ ਦੇ ਸੰਕਲਪ, ਪਦਾਰਥਾਂ ਦੇ ਸੰਕਲਪ, ਵਿਕਾਰਾਂ ਦੇ ਸੰਕਲਪ, ਇਹੀ ਫੁਰਨੇ ਆਉਂਦੇ ਨੇ, ਮੈਲਾ ਹੀ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਸਤਸੰਗਤ ਤੋਂ ਬਿਨਾਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ ਵਿੱਚ ਵਾਹਿਗੁਰੂ ਦੀ ਬੇਅੰਤਤਾ ਦਾ ਕਥਨ ਕਰ ਰਹੇ ਨੇ। ਐਡਾ ਵੱਡਾ ਬੇਅੰਤ ਹੈ, ਉਹਦੀ ਮਹਿਮਾ ਨੂੰ ਧਾਰਮਿਕ ਗ੍ਰੰਥਾਂ ਨੇ ਵੀ ਨਹੀਂ ਜਾਣਿਆ, ਪੂਰਨ ਤੌਰ 'ਤੇ ਬਿਆਨ ਨਹੀਂ ਹੋਈ। ਜਿਨ੍ਹਾਂ ਕਰਕੇ ਪਾਵਰਫੁੱਲ ਵਾਹਿਗੁਰੂ ਦੇ ਭੇਜੇ ਹੋਏ ਆਪਦੇ ਰੂਪ ਅਵਤਾਰ ਪੈਗੰਬਰ ਔਲੀਏ, ਉਹ ਵੀ ਉਹਦੇ ਅੰਤ ਨੂੰ ਨਹੀਂ ਪਾ ਸਕੇ ਨੇ। ਬੇਅੰਤ ਕਿਹਾ ਹੈ, ਮਹਿਮਾ ਨਾ ਜਾਣੈ ਬੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਕੋਈ ਤੇ ਸੱਚੇ ਪਾਤਸ਼ਾਹ ਜਾਣਦਾ ਹੋਵੇਗਾ ਨਾ ਉਹਨੂੰ ਕਿ ਮੈਂ ਉਹ ਕਿੱਡਾ ਵੱਡਾ ਹੈ, ਉਹਨੂੰ ਕੋਈ ਵੀ ਨਹੀਂ ਜਾਣਦਾ। ਮਹਾਰਾਜ ਕਹਿੰਦੇ ਨਹੀਂ, ਇੱਕ ਜਾਣਦਾ ਹੈ, ਆਪਣੇ ਆਪ ਨੂੰ ਆਪ ਜਾਣਦਾ ਸੱਚੇ ਪਾਤਸ਼ਾਹ ਕਿ ਮੈਂ ਏਡਾ ਵੱਡਾ ਵਾਂ। ਆਪਣੀ ਹਾਲਤ ਨੂੰ, ਆਪਣੀ ਪਦਵੀ ਨੂੰ, ਆਪਣੀ ਮਿਹਨਤੀ ਨੂੰ, ਆਪਣੇ ਅੰਤ ਨੂੰ ਉਹ ਬੇਅੰਤ ਜਾਣਦਾ ਹੈ, ਆਪ ਜਾਣਦਾ, ਉਹਨੂੰ ਆਪਣੇ ਆਪ ਨੂੰ ਪਤਾ ਹੈ। ਇਹ ਗੱਲ ਕਹੀ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਧਾਂ ਨੂੰ, ਜੇ ਵੱਡਾ ਆਪ ਜਾਣਾ ਆਪ ਆਪ, ਜਿੰਨਾ ਵੱਡਾ ਆਪ ਆਪਣੇ ਆਪ ਨੂੰ ਆਪ ਜਾਣਦਾ ਹੈ, ਹੋਰ ਦੂਜਾ ਨਹੀਂ ਕੋਈ ਉਹਨੂੰ ਬਿਆਨ ਕਰ ਸਕਦਾ।
ਜੇ ਕੋਈ ਓਡਾ ਵੱਡਾ ਹੋਵੇਗਾ ਤੇ ਤਾਂ ਹੀ ਬਿਆਨ ਕਰੇਗਾ ਨਾ। ਉਹਦੇ ਸੁਦਰਸ਼ ਉਹਦਾ ਕੋਈ ਸ਼ਰੀਕ ਹੈ ਹੀ ਨਹੀਂ ਹੈ, ਉਹਦੇ ਬਰਾਬਰ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ ਕਹਰ ਵਿਦਾਸ ਅਕਥ ਕਥਾ ਬਹੁ ਕਾਏ ਕਰੀਜੈ। ਇਹ ਕਿਹਾ ਭਗਤ ਰਵਿਦਾਸ ਸਾਹਿਬ ਜੀ ਨੇ, ਕਥਾ ਉਹਦੀ ਅਕਥ ਹੈ, ਜਦ ਕਥਦਿਆਂ ਕਥਦਿਆਂ ਮੁੱਕਣੀ ਨਹੀਂ, ਅੰਤ ਆਉਣਾ ਹੀ ਨਹੀਂ, ਫਿਰ ਇਹਨਾਂ ਚੱਕਰਾਂ 'ਚ ਕਿਉਂ ਪੈਣਾ ਅੰਤ ਲੈਣ ਵਾਲਿਆਂ 'ਚ। ਕਹ ਰਵਿਦਾਸ ਅਕਥ ਕਥਾ ਬਹੁ ਕਾਏ ਕਰੀਜੈ, ਵਾਹਿਗੁਰੂ ਦੀ ਕਥਾ ਅਕਥ ਹੈ, ਬਹੁਤੀ ਕਾਹਦੇ ਵਾਸਤੇ ਕਰਨੀ ਹੈ। ਰਾਸ ਲੈਣਾ ਚਾਹੀਦਾ, ਆਨੰਦ ਲੈਣਾ ਚਾਹੀਦਾ, ਜਪ ਜਪ ਕੇ, ਜਪਾ ਜਪਾ ਕੇ, ਮਨ ਨੂੰ ਸਮਝਾਉਣ ਵਾਸਤੇ ਕਰ ਲੈਣੀ ਚਾਹੀਦੀ ਹੈ ਥੋੜ੍ਹੀ ਜਿਹੀ। ਠੀਕ ਹੈ ਜੀ, ਭਗਤ ਕਬੀਰ ਸਾਹਿਬ ਜੀ, ਮਨ ਸਮਝਾਵਨ ਕਾਰਨੇ ਕਛੂਕ ਪੜੀ ਹੈ ਗਿਆਨ, ਗਿਆਨ ਹੋਣਾ ਜ਼ਰੂਰੀ ਹੈ ਉਹਦਾ, ਸੱਚੇ ਪਾਤਸ਼ਾਹ ਦਾ, ਸੰਸਾਰ ਦਾ ਕੀ ਹੈ, ਨਾਸਵੰਤ ਹੈ, ਸਥਿਰ ਕੀ ਹੈ, ਇੱਕੋ ਇੱਕ ਵਾਹਿਗੁਰੂ ਸੱਚੇ ਪਾਤਸ਼ਾਹ ਉਹਦਾ ਨਾਮ। ਗਿਆਨ ਲੈਣਾ ਚਾਹੀਦਾ ਹੈ। ਕਹੋ ਰਵਿਦਾਸ ਅਕਥ ਕਥਾ ਬਹੁ ਕਾਏ ਕਰੀਜੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਇੱਥੇ ਹੀ ਗੱਲ ਨਿਬੇੜ ਦਿੱਤੀ, ਰੁਕ ਗਏ। ਜੇ ਉਹ ਜਿਹਾ ਤੂੰ ਆ, ਉਹ ਜਿਹਾ ਤੂੰ ਹੀ ਹੈ, ਕਿਹੜੀ ਵਡਿਆਈ ਦਈਏ, ਤੇਰੇ ਬਰਾਬਰ ਹੈ ਹੀ ਕੋਈ ਨਹੀਂ। ਹਰਨਾਮਾ ਤੁਲ ਨਾ ਪੁੱਜਈ, ਸਭ ਖੋਜ ਡਿੱਠਾ ਬ੍ਰਹਿਮੰਡ, ਨਹੀਂ ਪੁੱਜਦਾ ਉਹਦੇ ਬਰਾਬਰ। ਉਹਦੇ ਨਾਮ ਦੇ ਸਦਰਸ਼ ਕੋਈ ਮੁੱਲ ਨਹੀਂ ਹੈ, ਕੋਈ ਦੁਨੀਆਂ ਦੀ ਮਾਇਆ ਨਹੀਂ ਹੈ। ਮਹਾਰਾਜ ਕੋਈ ਤਾਂ ਜਾਣਦਾ, ਮਹਾਰਾਜ ਕਹਿੰਦੇ ਆਪਣੀ ਗਤ ਆਪ ਜਨ ਹੈ, ਆਪਣੀ ਗਤ, ਆਪਣੀ ਅਵਸਥਾ ਨੂੰ, ਆਪਣੀ ਹਾਲਤ ਨੂੰ, ਆਪਣੀ ਗਤ ਮਰਿਆਦਾ ਨੂੰ, ਮਿਹਨਤੀ ਨੂੰ ਆਪ ਜਾਣਦਾ, ਆਪ ਜਨ ਹੈ, ਆਪ ਜਾਣਦਾ, ਹੋਰ ਦੂਜਾ ਕੋਈ ਨਹੀਂ ਜਾਣਦਾ ਪੂਰਨ ਤੌਰ 'ਤੇ। ਉਹਦਾ ਅੰਤ ਦੀ ਸਮਝ ਨਹੀਂ ਪੈਂਦੀ ਹੈ, ਬੇਅੰਤ ਹੈ। ਹੈਰਾਨ ਹੋ ਜਾਂਦਾ, ਵਿਸਮਾਦ ਵਿੱਚ ਪਹੁੰਚ ਜਾਂਦਾ ਹੈ ਰੱਬ ਦਾ ਪਿਆਰਾ, ਇੱਕ ਅਨੰਤ ਨਹੀਂ ਪੈਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਹਰ ਕੀ ਗਤ ਨਹਿ ਕੋ ਜਨ ਹੈ, ਉਹ ਵਾਹਿਗੁਰੂ ਤੋਂ ਬਿਨਾਂ ਉਹਦੀ ਗਤ ਗਤੀ ਨੂੰ, ਚਾਲ ਨੂੰ, ਉਹਦੀ ਮਰਿਆਦਾ ਨੂੰ, ਉਹਦੀ ਮਿਹਨਤੀ ਨੂੰ ਕੋਈ ਨਹੀਂ ਜਾਣਦਾ, ਕੋਈ ਨਹੀਂ ਜਾਣਦਾ, ਕਿਸੇ ਨੂੰ ਨਹੀਂ ਪਤਾ। ਹਰ ਕੀ ਗਤ ਨਹਿ ਕੋ ਜਨ, ਯੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਕ ਸਿਆਨੇ। ਯੋਗੀ ਲੋਕ, ਲੰਬੀਆਂ ਸਮਾਧੀਆਂ ਲਾਉਣ ਵਾਲੇ ਯੋਗੀਸ਼ਵਰ, ਯੋਗੀ ਜਤੀ ਤਪੀ, ਜਤੀ ਤਪੀ ਵੱਡੇ ਵੱਡੇ ਹੋਏ ਨੇ, ਭੈਰੋਂ ਲਛਮਣ ਵਰਗੇ, ਗੋਰਖ ਵਰਗੇ, ਬੜਾ ਗਿਆਨ ਸੀ, ਜਤੀ ਹੋਏ ਨੇ। ਯੋਗੀ ਜਤੀ ਛੇ ਜਤੀ ਹੋਏ ਨੇ, ਇਹ ਵੀ ਨਹੀਂ ਜਾਣ ਸਕੇ, ਮਾਇਆ ਦੇ ਗੁਲਾਮ ਹੋ ਗਏ। ਛੇ ਜਤੀ ਮਾਇਆ ਕੇ ਬੰਦਾ, ਨਵੇਂ ਨਾਥ ਸੂਰਜ ਅਰ ਚੰਦਾ, ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ। ਯੋਗੀ ਜਤੀ ਤਪੀ ਪਚਹਾਰੇ, ਤਪੀ ਵੱਡੇ ਵੱਡੇ ਤਪੀਸ਼ਵਰ, ਪਚਹਾਰੇ ਸਮਾਧੀਆਂ ਲਾ ਲਾ ਕੇ ਖਰਾਬ ਹੋ ਕੇ ਹੰਭ ਗਏ ਨੇ, ਖਰਾਬ ਹੀ ਹੋਏ, ਨਹੀਂ ਪਤਾ ਲੱਗਾ ਪੂਰਨ ਤੌਰ 'ਤੇ, ਨਹੀਂ ਅੰਤ ਪਾਸ। ਯੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਕ ਸਿਆਨੇ, ਹੋਰ ਵੀ ਬਹੁਤ ਸਿਆਣੇ ਲੋਕ, ਬੁੱਧੀਜੀਵ, ਸਿਆਣਿਆਂ ਤੋਂ ਭਾਵ ਬੁੱਧੀਜੀਵ, ਧਾਰਮਿਕ ਸਮਾਧੀਆਂ ਲਾਉਣ ਵਾਲੇ, ਅਧਿਆਤਮਿਕ ਪੱਖ ਦੇ ਮਹਾਂਪੁਰਸ਼, ਭਗਤ ਜਨ, ਯੋਗੀ ਜਤੀ ਤਪੀ, ਸੰਸਾਰਕ ਪੱਖ ਦੇ ਜਿਹਨਾਂ ਸੰਸਾਰ ਨੂੰ ਖੋਜਿਆ, ਸਾਇੰਸਦਾਨ, ਸਾਇੰਸ ਟੈਸਟ ਅੱਜ ਵੀ ਨੇ ਖੋਜ ਰਹੇ ਨੇ, ਬੁੱਧੀ ਕਰਕੇ ਸਿਆਣੇ, ਬੁੱਧੀਜੀਵ, ਅਰ ਬਹੁ ਲੋਕ ਸਿਆਣੇ, ਬਹੁਤ ਜ਼ਿਆਦਾ ਸਿਆਣੇ ਲੋਕ ਖੋਜ ਰਹੇ ਨੇ, ਕੀ ਹੈ, ਖੋਜਾਂ ਕਰ ਰਹੇ ਨੇ ਧਰਤੀਆਂ ਦੀਆਂ, ਅਸਮਾਨ ਦੀਆਂ, ਸਾਇੰਸਦਾਨ, ਪਰ ਨਹੀਂ ਅੰਤ ਪਾ ਸਕਣਗੇ। ਅਰ ਬਹੁ ਲੋਕ ਸਿਆਣੇ,
महाराज जी फरमान करते ने कैसा है वो छिन मैं राव रंक कौ कराई राव रंक कर डारे रीते भरे भरे सखनावै यह ताको व्यवहारे। एक छिन विच ओनू की समझ लो एक छिन विच राव रंग कौ डारे बने हुए पातशाह कंगाल करके सुट दिंदा है अरशां तो फरशां ते सुट दिंदा है तख्त तो पुंजे मारदा ला के छिन मैं राव रंग कौ करई राव रंग कर डारे छिन मैं राव रंग कौ करई छिन दे विच ही राव राजा बना दिंदा कंगाल नू राव रंक कर बने हुए राजे नू बैठे हुए तख्ते नू अर्च तो फरछां ते सुट दिंदा है रीते भरे भरे सखनाव है खाली जेडे उन्हां नू भर दिंदा है भरियां नू खाली कर दिंदा है। यह ताको व्यवहार है कहिंदे पुछिया उहदा काम की है महाराज कहिंदे इह काम है उहदा इह व्यवहार है। मुगलां दा राज जदों हिंदुस्तान विच आया है कई सदियां कीता है मुड़ के जुल्म कमाया है 12,000 फौज से केवल बाबर दे कोल 12,000 दूजे बने लख तो वध फौज सी लोधियां कोल पानीपत कोल लड़ाई हुई 12,000 फौज ने लखां फौज हरा दी लोधी खानदान लोधी मारिया गया भाजड़ां पै गईयां। सो ऐसी तरकीब नाल बाबर लड़िया मूरे बन्ना ला के तोपां दा हाथी खड़े उन्हें हाथी खड़े किते तोपां लाईयां सी 12,000 फौज ने लखां फौज भजा दित्ती छिन विच मारिया गया लोधी खानदान ते राज आ गया बाबर दा दिल्ली दे। सो 7 पीढ़ियां फिर राज कीता है। ऐसा हुंदा है वड्डे वड्डे राजियां नूं छिन विच वड्डियां नूं रोल दिंदा मिट्टी विच बना दिंदा छोटी उम्र दियां नूं राजे बना दिंदा। यह ताको व्यवहार ए विशेष काम आ उहदा सच्चे पातशाह जी ने कहा अकाल पुरख दा अपनी माया आप पसारी आपह करना हारा नाना रूप धरे बहुरंगी सब ते रहे न्यारा। अपनी माया आप ही फैलाई हुई है उन्हें जिन्ना पसारा माया दा है जड़ चेतन अज्ञान माया है। अपनी माया आप पसारी आप करना है हारा आप ही सारा कुछ करन वाला है। नाना रूप धरे बहुरंगी सब ते रहे न्यारा कई तरह के रूप ने एक दूजे नाल नहीं मिलते जीवां दे रूप बहुत रंगा रंगा दे आपे हर एक रंग है आपे बहुरंगी जोत सुभाव है नानका साई गल चंगी सब तेरा है न्यारा। इस चर्ज बात है भी सारिया तो वखरा है सारा कुछ करके भी असंग है निर्लेप है। सो ऐसा वाहिगुरु निर्भय लख अपार निरंजन जेह सब जग परमायो सगल भरम तज नानक प्राणी चरण ताहे चित लायो। महाराज कहिंदे ऐसा वाहिगुरु निरभय भाव तो रहे अलख अपार निरंजन अलख पूर्ण तौर ते नहीं जानिया जांदा बेअंत है निरंजन शुद्ध स्वरूप है निर्मल रूप है। जेह सब जग परमायो जिन्हें सारे जगत नूं परमा छड्डिया है माया दे विच ला के सगल भरम तज नानक प्राणी सारे भरमां नूं भुलेखियां नूं छड्ड के आ प्राणी महाराज चरण ताहे चित लायो असां ने तां उहदे वाहिगुरू दे चरणां नाल चित जोड़िया है गरीब निवाज सच्चे पातशाह दे चरणां नाल बिरती नूं जोड़िया है इहदे विच रस है इहदे विच आनंद है। धन गुरु तेग बहादुर साहिब महाराज अपनी गत आप जाना है कोई नहीं दूजा जान अपनी हालत अपनी मान मर्यादा नू अपनी चाल नू आप जानदा सच्चे सुन सुन अवर वखाना है
ਸੁਣ ਸੁਣ ਕੇ ਉਹਦੀ ਵਡਿਆਈ ਹੋਰ ਲੋਕ ਕਹਿੰਦੇ ਨੇ। ਧਾਰਮਿਕ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਸੁਣ ਸੁਣ ਕੇ ਹੋਰ ਬੜੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਦੇ ਬਾਰੇ ਕਰਦੇ ਨੇ। ਸੁਣ ਸੁਣ ਅਵਰ ਵਖਾਨਾ, ਸੁਣ ਸੁਣ ਕੇ ਹੋਰ ਕਹਿੰਦੇ ਨੇ, ਰਹਾਓ ਸੰਕਰਾ ਨਹੀਂ ਜਾਣਾ ਭੇਵ। ਹੋਰ ਤੇ ਹੋਰ ਕੀ ਸੰਕਰਾ, ਸੰਕਰਾ ਤੋਂ ਭਾਵ ਸ਼ਿਵਜੀ, ਸੰਕਰਾਚਾਰੀਆ ਬੜੇ ਵਿਦਵਾਨ ਨੇ। ਸਭ ਤੋਂ ਵੱਡੇ ਜਿਹੜੇ ਮੰਡਲੇਸ਼ਵਰ ਦੇ ਮੁਖੀ ਨੇ ਹਿੰਦੁਸਤਾਨ ਵਿੱਚ, ਉਹ ਸ਼ੰਕਰਾਚਾਰੀਆ ਨੇ। ਔਰ ਸ਼ਿਵਜੀ ਆਦਿਕ ਇਹਦੇ ਤੋਂ ਚੱਲੀ ਹੈ ਸ਼ੰਕਰਾਚਾਰੀਆ। ਸੰਕਰਾ ਨਹੀਂ ਜਾਣਾ ਭੇ, ਬੜੇ ਵਿਦਵਾਨ ਨੇ ਅਧਿਆਤਮਕ ਪੱਖ ਤੋਂ, ਬੜੇ ਖੋਜੀ ਨੇ। ਸੰਕਰਾ ਨਹੀਂ ਜਾਣਾ ਭੇ, ਸ਼ਿਵਜੀ ਵਰਗੇ 88,000 ਵਰੇ ਦੀ ਸਮਾਧੀ ਹੈ, ਜਦੋਂ ਬਹਿ ਜਾਂਦਾ ਹੈ ਆਪਣੇ ਆਪ ਨੂੰ ਸਮੇਟ ਕੇ ਇੱਕ ਥਾਂ 88,000 ਸਾਲ, ਗ੍ਰੰਥਾਂ ਵਿੱਚ ਲਿਖਿਆ ਹੋਇਆ, ਕੈਲਾਸ਼ ਪਰਬਤ 'ਤੇ ਬੈਠਾ 88,000 ਵਰਾ ਉੱਠਦਾ ਨਹੀਂ ਹੈ। ਸੰਕਰਾ ਨਹੀਂ ਜਾਣਾ ਭੇ, ਤਾਂ ਵੀ ਉਹਦਾ ਭੇਦ ਨਹੀਂ ਪਾਇਆ, ਉਹਦਾ ਅੰਤ ਨਹੀਂ ਹੈ, ਕਿੱਡਾ ਵੱਡਾ ਹੈ ਉਹ, ਉਹਦੇ ਭੇਦ ਨੂੰ ਨਹੀਂ ਜਾਣਦਾ ਹੈ। ਸ਼ਿਵਜੀ ਆਦਿਕ ਏਡੀ ਵੱਡੀ ਸਮਾਧੀ ਲਾਉਣ ਵਾਲਾ ਦੇਵਤਾ ਹੈ ਜੋ, ਸੰਕਰਾ ਨਹੀਂ ਜਾਣਾ ਭੇਵ, ਨਹੀਂ ਜਾਣਦੇ ਭੇਵ। ਸੰਕਰਾਚਾਰੀਆ ਵਿਦਵਾਨ, ਖੋਜ ਤਹਾਰੇ ਦੇਵ, ਜਿਹੜੇ ਦੇਵ ਨੇ 33 ਕਰੋੜ ਦੇਵਤਾ ਮੰਨਿਆ ਹੈ, ਬ੍ਰਹਮੇ ਦੇ ਫੁਰਨੇ ਤੋਂ ਪੈਦਾ ਹੋਇਆ, ਜਿਹਦੇ ਵਿੱਚ ਇੰਦਰ ਆਦਿਕ ਸਵਰਗਾਂ ਦਾ ਰਾਜਾ ਵੀ ਆਉਂਦਾ ਹੈ। ਖੋਜ ਤਹਾਰੇ ਦੇਵਤੇ ਵੀ ਉਹਨੂੰ ਲੱਭਦੇ ਪੂਰਨ ਤੌਰ 'ਤੇ, ਉਹਦਾ ਅੰਤ ਪਾਉਣ ਵਾਸਤੇ ਹਾਰ ਗਏ ਨੇ, ਹੰਭ ਗਏ ਨੇ, ਉਹਦੀ ਪੂਰਨ ਤੌਰ 'ਤੇ ਸਮਝ ਨਹੀਂ ਪਈ। ਦੇਵੀਆਂ ਨਹੀਂ ਜਾਣਾ ਮਰਮ, 9 ਕਰੋੜ ਦੇਵੀਆਂ ਨੇ ਦੁਰਗਾ ਆਦਿਕ, ਦੇਵੀਆਂ ਨਹੀਂ ਜਾਣਾ ਮਰਮ, ਦੇਵੀਆਂ ਜਿਹੜੀਆਂ ਵੀ ਉਹਦੇ ਭੇਦ ਨੂੰ ਨਹੀਂ ਜਾਣਦੀਆਂ ਨੇ। ਮਰਮ ਤੋਂ ਅਰਥ ਵੀ ਭੇਦ ਹੀ ਹੁੰਦਾ ਹੈ, ਭੇਦ, ਦੇਵੀਆਂ ਵੀ ਉਹਦਾ ਭੇਦ ਨਹੀਂ ਜਾਣਦੀਆਂ, ਵੱਡੀਆਂ ਵੱਡੀਆਂ ਦੇਵੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਲਿਖਿਆ, ਕਲਗੀਧਰ ਪਾਤਸ਼ਾਹ ਜੀ ਨੇ, ਤਾਂ ਇੱਥੋਂ ਹੀ 100 ਬਲ ਰਾਮ ਲੈ ਨਾਲ ਬਾਣਾ ਦੇ ਸਰਕਾਇਆ, ਤਾਂ ਇੱਥੋਂ ਹੀ ਬਲ ਰਾਮ ਲੈ ਕੰਸ ਕੇਸੀ, ਇੱਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਸੋ ਤੇਥੇ ਐ ਸੱਚੇ ਪਾਤਸ਼ਾਹ ਤੇਰੇ ਤੋਂ ਬਲ ਲੈ ਕੇ, ਤੈਂ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ। ਦੁਰਗਾ ਆਦਿਕ ਦੇਵੀ ਸਾਜ ਕੇ ਤੁਸਾਂ ਦੈਂਤਾਂ ਦਾ ਨਾਸ ਕਰਾਇਆ, 90 ਪਦਮ ਦੈਂਤ ਖਤਮ ਕੀਤੇ ਸਨ। ਕਿੰਨਾ ਬਲ ਹੋਵੇਗਾ ਸੱਚੇ ਪਾਤਸ਼ਾਹ ਵਿੱਚ, ਤੈਂ ਹੀ ਦੁਰਗਾ ਤੈਥੋਂ ਹੀ ਸਾਜ ਕੈ ਦੈਂਤਾਂ ਦਾ ਨਾਸ। ਵੱਡੇ ਵੱਡੇ ਦਾਨੋ ਦੇਵਤੇ ਕਈ ਯੁੱਗ ਤਿੰਨੀ ਤਨ ਤਾਇਆ, ਵੱਡੇ ਵੱਡੇ ਦਾਨਵ ਦੇਵਤੇ ਸੋ ਕਈ ਯੁੱਗਾਂ ਤੱਕ ਬੈਠ ਕੇ ਉਹਨਾਂ ਨੇ ਤਪ ਕੀਤਾ, ਤਨ ਨੂੰ ਤਪਾਇਆ ਕਈ ਯੁੱਗ। ਸੋ 88,000 ਵਰਾਂ 'ਤੇ ਕੀ ਰਹਿ ਗਿਆ, ਬਹੁਤ ਥੋੜ੍ਹਾ ਰਹਿ ਗਿਆ। ਕਈ ਯੁੱਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ, ਕਿਸੇ ਨੇ ਤੇਰਾ ਅੰਤ ਨਹੀਂ ਪਾਇਆ ਸੱਚੇ ਪਾਤਸ਼ਾਹ। ਇਹ ਗਰੀਬ ਨਿਵਾਜ ਤੂੰ ਏਡਾ ਵੱਡਾ ਬੇਅੰਤ ਹੈ, ਬੇਸ਼ੁਮਾਰ ਹੈ। ਦੇਵੀਆਂ ਨਹੀਂ ਜਾਣਾ ਮਰਮ, ਦੇਵੀਆਂ ਵੀ ਤੇਰਾ ਭੇਦ ਨਹੀਂ ਜਾਣਦੀਆਂ। ਸਭ ਉੱਪਰ ਲੱਖ ਪਾਰ ਬ੍ਰਹਮ, ਤੂੰ ਸਾਰਿਆਂ ਤੋਂ ਉੱਪਰ ਹੈ, ਸ਼੍ਰੋਮਣੀ ਹੈ, ਸਾਰਿਆਂ ਤੋਂ ਉੱਪਰ ਵੱਡਾ ਹੈ ਸੱਚੇ ਪਾਤਸ਼ਾਹ। ਸਭ ਉੱਪਰ ਲੱਖ ਪਾਰ ਬ੍ਰਹਮ, ਅਲੱਖ ਪੂਰਨ ਤੌਰ 'ਤੇ ਜਿਹੜਾ ਜਾਣਿਆ ਨਾ ਜਾਵੇ, ਅਲੱਖ ਜਿਹਦਾ ਥੋ ਨਾ ਪਵੇ, ਰਾਸ ਆ ਜਾਵੇ, ਗਿਆਨ ਹੋ ਜਾਵੇ। ਦੀਦਾਰੇ ਹੋ ਜਾਂਦੇ ਨੇ ਕਿਸੇ ਨਾ ਕਿਸੇ ਰੂਪ ਵਿੱਚ, ਗਿਆਨ ਹੋ ਜਾਂਦਾ ਹੈ, ਜਨਮ ਮਰਨ ਕੱਟਿਆ ਜਾਂਦਾ ਹੈ, ਬ੍ਰਹਮ ਦਾ ਗਿਆਨ ਹੋ ਜਾਂਦਾ, ਲੇਕਿਨ ਪੂਰਨ ਤੌਰ 'ਤੇ ਅੰਤ ਪੈ ਇਹ ਨਹੀਂ। ਅਲੱਖ ਪਾਰ ਬ੍ਰਹਮ, ਸਾਰੇ ਵਿਆਪਕ ਇੱਕ ਰਸ
ਅਲੱਖ ਹੈ ਉਹ ਸੱਚੇ ਪਾਤਸ਼ਾਹ ਸਾਰਿਆਂ ਤੋਂ ਸ਼੍ਰੋਮਣੀ ਸਾਰਿਆਂ ਤੋਂ ਵੱਡਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਉੱਥੇ ਵੀ ਇਹੀ ਕਿ ਕਰੋੜਾਂ ਦੇਵਤੇ ਵੀ ਤੇਰੇ ਦਰਬਾਰ ਦਾ ਅੰਤ ਨਹੀਂ ਲੈ ਸਕ ਤੇਰਾ ਸੱਚਖੰਡ ਰੂਪੀ ਦਰਬਾਰ ਸਭ ਤੋਂ ਉੱਚਾ ਹੈ। ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਦੇਵਤਿਆਂ ਦੀਆਂ ਪੁਰੀਆਂ ਵੀ ਥੱਲੇ ਰਹਿ ਜਾਂਦੀਆਂ ਨੇ ਉਹਦਾ ਅੰਤ ਕੋਈ ਨਹੀਂ। ਸੱਚੇ ਪਾਤਸ਼ਾਹ ਵੈਕੁੰਠ ਦੇ ਮਾਲਕ ਦਾ ਸੱਚਖੰਡ ਦੇ ਵਾਸੀ ਅਤੇ ਕਹਿ ਜਿਹਨੂੰ ਕਿਹਾ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਸੋ ਐਸਾ ਸੱਚੇ ਪਾਤਸ਼ਾਹ ਅਕਾਲ ਪੁਰਖ ਬੇਅੰਤ ਹੈ। ਮਹਾਰਾਜ ਦੋ ਪੌੜੀਆਂ ਹੋਈਆਂ ਦੋ ਬਾਕੀ ਸਤਿਗੁਰੂ ਰਹਿਮਤ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ।

ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੁ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ

ਗੁਰ ਕਲਗੀ ਧਰਤਿ ਸਤਿ ਸ੍ਰੀ ਅਕਾਲ।

ਵਾਹਿ ਗੁਰੂ ਜੀ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ।

0: ਕੋੜੀ ਵੜੀ ਹੋ ਡਾਇਆ ਪਾ ਤੇਰਾ ਮਰਤਬਾ ਰੰਗ ਬਰੰਗ ਨੇਕ ਨਾ ਜਪਣ ਕਰਤਬਾ ਜੀਓ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਆਨੰਦ ਵਧਾਈ ਤੁਧ ਕਨ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਦੇ ਅਗੇ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਖਤ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਜੇ ਦੂਰ ਜਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

about what I'm doing.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਤਿਕਾਰੀ ਸਤਿਸੰਗ ਜੀਓ, ਸਤਿਗੁਰਾਂ ਦੇ ਸੰਯੋਗਾਂ ਦਾ ਸਤਿਕਾਰ, ਸੁਭਾਗ ਜੋੜੀ ਦੇ ਆਨੰਦ ਕਾਰਜ, ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਤੁਹਾਡੇ ਸਾਰਿਆਂ ਦੀ ਸਮੂਲਿਤ ਦੁਆਰਾ, ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਜੋ ਆਨੰਦ ਕਾਰਜ ਦੀ ਰਸਮ ਹੈ ਸੰਪੂਰਨ ਹੋਵੇਗੀ ਜੀ। ਸੋ ਆਰੰਭਤਾ ਦੇ ਵਿੱਚ ਕੀਤਾ ਲੋੜੀਆ ਕੰਮ ਸਵਾਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀ ਹੈ, ਬੇਨਤੀ ਦਾ ਸ਼ਬਦ ਆਪ ਜੀ ਸਰਵਣ ਕਰੋ। ਉਪਰੰਤ ਸਤਿਕਾਰ ਜੋ ਗਿਆਨੀ ਜੀ ਅਰਦਾਸ ਕਰਨਗੇ, ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਸਾਹਿਬਾਨ ਅਰਦਾਸ ਕਰਨ ਲਈ ਖੜ੍ਹੇ ਹੋਣਗੇ ਜੀ। ਬਾਕੀ ਸੰਗਤ ਸਜੇ ਰਹੇਗੀ ਜੀ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜਕੀ ਦੇ ਪਿਤਾ ਨੂੰ ਬੇਨਤੀ ਹੈ ਕਿ ਉਹ ਪੱਲਾ ਪਕੜਾ ਦੇਣ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ।

0: ਗੁਰੂ ਫਿਰ ਸਤਸੰਗ ਜੀ ਉਹ ਕੀਰਤਨ ਦੇ ਸੰਗਤ ਸਮਾਪਤੀ ਹੋਈ ਹੈ ਜੀ। ਹੁਣ ਆਪ ਦੇ ਸਨਮੁੱਖ ਸਤਿਕਾਰ ਯੋਗ ਗਿਆਨੀ ਜੀ ਕੁਝ ਕੁ ਸਮੇਂ ਲਈ ਗੁਰਮਤਿ ਦੇ ਵਿਚਾਰ ਆਪ ਦੇ ਸਾਹਮਣੇ ਰੱਖਣਗੇ ਜੀ। ਸੈਕਟਰੀ ਸਾਹਿਬ ਆਪ ਜੀ ਨੂੰ ਪ੍ਰੋਗਰਾਮ ਬਾਰੇ ਸਮਝਾ ਦੇਣਗੇ ਜੀ। ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ, ਕੀਰਤਨ ਕਰਦਿਆਂ ਜਿੱਥੇ ਪਾਸੋਂ ਬੇਅੰਤ ਫੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣਯੋਗ ਹੋ, ਆਸਰਿਤ ਹੈ ਆਪ ਜੀ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਦੋਨਾਂ ਹੀ ਪਰਿਵਾਰਾਂ ਨੂੰ ਆਨੰਦ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ, ਚੌਰ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ ਮਹਾਂਵਾਕ ਅਨੁਸਾਰ, ਲੜਕੇ ਦੇ ਪਿਤਾ ਭਾਈ ਰਣਜੀਤ ਸਿੰਘ ਜੀ ਕੰਦੋਲਾ, ਲੜਕੇ ਦੀ ਮਾਤਾ ਜੀ ਬੀਬੀ ਬਲਜੀਤ ਕੌਰ ਜੀ ਕੰਦੋਲਾ, ਲੜਕਾ ਕਾਕਾ ਅਮਰਜੀਤ ਸਿੰਘ ਕੰਦੋਲਾ, ਲੜਕੀ ਦੇ ਪਿਤਾ ਭਾਈ ਜਸਵੀਰ ਸਿੰਘ ਜੀ ਮਾਨ, ਲੜਕੀ ਦੇ ਮਾਤਾ ਜੀ ਬੀਬੀ ਕੁਲਵਿੰਦਰ ਕੌਰ ਜੀ ਮਾਨ, ਲੜਕੀ ਬੀਬਾ ਹਰਪ੍ਰੀਤ ਕੌਰ, ਸੁਹਾਗ ਜੋੜੀ ਕਾਕਾ ਅਮਰਜੀਤ ਸਿੰਘ ਬੀਬਾ ਹਰਪ੍ਰੀਤ ਕੌਰ ਦਾ ਸ਼ੁਭ ਆਨੰਦ ਕਾਰਜ। ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਗੁਰਮਰਯਾਦਾ ਸਰਨਸਾਰ ਸੰਪੂਰਨ ਹੋਇਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਅਨਕੋਟ ਧੰਨਵਾਦ। ਉਸ ਤੋਂ ਉਪਰੰਤ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਜਿਹਨਾਂ ਲਾਵਾਂ ਦਾ ਪਾਠ ਸਰਵਣ ਕਰਾਇਆ, ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਜਰਨੈਲ ਸਿੰਘ ਜੀ ਜਥੇ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਗੁਰਬਾਣੀ ਦੇ ਲਾਵਾਂ ਦੇ ਸ਼ਬਦ ਕੀਰਤਨ ਸਰਵਣ ਕਰਾਏ। ਇਸ ਆਨੰਦ ਕਾਰਜ ਜੀ ਦੋਹਾਂ ਪਰਿਵਾਰਾਂ ਨੂੰ, ਕੰਦੋਲਾ ਪਰਿਵਾਰ, ਮਾਨ ਪਰਿਵਾਰ, ਸੁਹਾਗ ਜੋੜੀ ਕਾਕਾ ਅਮਰਜੀਤ ਸਿੰਘ ਬੀਬਾ ਹਰਪ੍ਰੀਤ ਨੂੰ ਇਹ ਸ਼ੁਭ ਆਨੰਦ ਕਾਰਜ ਜੀ ਲੱਖ ਲੱਖ ਵਧਾਈ ਹੋਵੇ। ਆਹੀ ਸਾਰੀ ਸਾਖ ਸੰਬੰਧੀ ਸਮੂਹ ਸੰਗਤਾਂ ਨੂੰ ਵੀ ਇਸ ਦੀ ਲੱਖ ਲੱਖ ਵਧਾਈ ਹੋਵੇ। ਦੋਨਾਂ ਪਰਿਵਾਰਾਂ ਵੱਲੋਂ ਆਏ ਸਾਰੇ ਰਿਸ਼ਤੇਦਾਰ ਦੂਰੋਂ ਨੇੜਿਓਂ, ਜਿੱਥੋਂ ਵੀ ਕੋਈ ਕਨੇਡਾ ਅਮਰੀਕਾ ਜਿੱਥੋਂ ਵੀ ਬਾਹਰੋਂ ਕੰਟਰੀਆਂ ਤੋਂ ਆਏ ਆ, ਦੋਹਾਂ ਪਰਿਵਾਰਾਂ ਵੱਲੋਂ ਸਾਰਿਆਂ ਦਾ ਜੋ ਆਨੰਦ ਕਾਰਜ ਵਿੱਚ ਸ਼ਮੂਲੀਅਤ ਕਰਕੇ ਹਾਜ਼ਰੀ ਲਵਾਈ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਥੋੜ੍ਹੀ ਜਿਹੀ ਇੱਕ ਬੇਨਤੀ ਆ ਬੀਬੀਆਂ ਭਰਾਵਾਂ ਨੂੰ, ਕੋਈ 20 ਮਿੰਟ ਦਾ ਸਮਾਂ ਹੋਰ ਰਹਿ ਗਿਆ ਆ, ਜੇ ਆਪਾਂ ਗੁਰੂ ਦੀ ਮਰਯਾਦਾ ਨੂੰ ਮੁੱਖ ਰੱਖਦਿਆਂ ਹੋਇਆ 20-25 ਮਿੰਟ ਜਿਹੜਾ ਆ ਚੁੱਪ ਦਾ ਦਾਨ ਬਖਸ਼ੀਏ, ਤਾਂ ਆਪਾਂ ਗੁਰੂ ਦੀ ਬਖਸ਼ਿਸ਼ ਲੈਣ ਆਏ ਹਾਂ। ਗੱਲਾਂ ਕਰਨ ਲਈ ਆਪਣੇ ਕੋਲ ਬਹੁਤ ਸਮਾਂ ਆ, ਆਪਾਂ ਲੰਗਰ ਹਾਲ ਵਿੱਚ ਵੀ ਘਰਾਂ ਵਿੱਚ ਜਾ ਕੇ ਵੀ ਗੱਲਾਂ ਕਰ ਸਕਦੇ ਹਾਂ। ਇਹ ਬੇਨਤੀ ਜ਼ਰੂਰ ਮਨਜ਼ੂਰ ਕਰਨੀ, ਕਿਉਂਕਿ ਆਪਾਂ ਸਭ ਤੋਂ ਮੁੱਖ ਰੱਖ ਕੇ ਗੁਰੂ ਨੂੰ ਮੁੱਖ ਰੱਖਣਾ ਆ। ਗੱਲਾਂ ਤਾਂ ਸਾਰੀ ਉਮਰ ਹੀ ਆਪਾਂ ਕਰਨੀਆਂ, ਜਿੰਨਾ ਚਿਰ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੁੰਦੇ ਹਾਂ। ਚੁੱਪ ਦਾ ਦਾਨ ਬਖਸ਼ੀਏ, ਕਿਉਂਕਿ ਗੁਰੂ ਹੀ ਸਭ ਤੋਂ ਵੱਡਾ ਆ, ਗੁਰੂ ਦੀ ਹੀ ਆਪਾਂ ਮਰਯਾਦਾ ਨੂੰ ਮੁੱਖ ਰੱਖਣਾ ਆ। ਧੰਨਵਾਦ ਜੀ, ਤੁਸੀਂ ਇਸ ਗੱਲ ਨੂੰ ਸੋਚੋ, ਸਮਝੋ ਅਤੇ ਚੁੱਪ ਦਾ ਦਾਨ ਬਖਸ਼ਿਓ ਜੀ। ਆਹੀ ਸਮੂਹ ਸੰਗਤ ਨੂੰ ਔਰ ਦੋਨਾਂ ਪਰਿਵਾਰਾਂ ਨੂੰ, ਸੁਹਾਗ ਜੋੜੇ ਨੂੰ ਫਿਰ ਇੱਕ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸ਼ੁਭ ਆਨੰਦ ਕਾਰਜ ਜੀ ਲੱਖ ਲੱਖ ਵਧਾਈ ਹੋਏ। ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ 5 ਮਿੰਟ ਵਾਸਤੇ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਉਸ ਤੋਂ ਬਾਅਦ ਭਾਈ ਆਪਣੇ ਕੋਲ 3 ਭਾਈ ਦਵਿੰਦਰ ਸਿੰਘ ਜੀ 2 ਬੁਲਾਰੇ ਨੇ, ਉਸ ਤੋਂ ਬਾਅਦ ਆਨੰਦ ਕਾਰਜ ਦੀ ਸਮਾਪਤੀ ਆ। ਆਓ ਆਪਾਂ ਭਾਈ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਤੋਂ 5 ਮਿੰਟ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਰਨ ਸੁਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਜ ਸੋਹੇ ਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਯੋਗ ਨ ਭਗਵੀ ਕੱਪੜੀ, ਯੋਗ ਨ ਮੈਲੇ ਵੇਸੋ, ਨਾਨਕ ਘਰ ਬੈਠਿਆ ਯੋਗ ਪਾਈਐ, ਸਤਿਗੁਰ ਕੈ ਉਪਦੇਸੋ। ਨਾਨਕ ਘਰ ਬੈਠਿਆ ਯੋਗ ਪਾਈਐ, ਸਤਿਗੁਰ ਕੈ ਉਪਦੇਸੋ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਛ ਵਿੱਚ ਸੁਭਾਗ ਜੋੜੀ ਕਾਕਾ ਅਮਰਦੀਪ ਸਿੰਘ, ਬੀਬਾ ਹਰਪ੍ਰੀਤ ਕੌਰ ਦੇ ਆਨੰਦ ਕਾਰਜ ਸਮਾਗਮ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਗੁਰੂ ਘਰ ਦੇ ਪ੍ਰੀਤਵਾਨ ਪਰਿਵਾਰ ਸਰਦਾਰ ਰਣਜੀਤ ਸਿੰਘ ਜੀ ਕੰਦੋਲਾ, ਸਰਦਾਰਨੀ ਬਲਜੀਤ ਕੌਰ ਜੀ ਕੰਦੋਲਾ ਦੇ ਸਪੁੱਤਰ ਕਾਕਾ ਅਮਰਦੀਪ ਸਿੰਘ ਅਤੇ ਸਰਦਾਰ ਜਸਬੀਰ ਸਿੰਘ ਜੀ ਮਾਨ, ਸਰਦਾਰਨੀ ਕੁਲਵਿੰਦਰ ਕੌਰ ਜੀ ਮਾਨ, ਤਿਨ੍ਹਾਂ ਦੀ ਸਪੁੱਤਰੀ ਬੀਬਾ ਹਰਪ੍ਰੀਤ ਕੌਰ, ਸੁਭਾਗ ਜੋੜੀ ਕਾਕਾ ਅਮਰਦੀਪ ਸਿੰਘ, ਬੀਬਾ ਹਰਪ੍ਰੀਤ ਕੌਰ, ਤਿਨ੍ਹਾਂ ਦੇ ਆਨੰਦ ਕਾਰਜ ਚਾਰ ਲਾਵਾਂ ਗੁਰੂ ਕੀਆਂ ਪਰਕਰਮਾਂ ਸ਼ਬਦ ਕੀਰਤਨ ਵਧਾਈ ਦੇ ਸ਼ਬਦਾਂ ਰਾਹੀਂ ਸੰਪੰਨ ਹੋਣ ਜਾ ਰਹੇ ਨੇ। ਸੰਪੂਰਨ ਆਨੰਦ ਕਾਰਜ ਉਦੋਂ ਹੁੰਦਾ ਹੈ ਜਦੋਂ ਅਰਦਾਸ ਹੋ ਜਾਵੇ ਅਤੇ ਸਤਿਗੁਰਾਂ ਦੇ ਸ੍ਰੀ ਮੁਖਵਾਕ ਹੋ ਜਾਣ। ਕੋਈ ਵੀ ਕਾਰਜ ਗੁਰੂ ਕੇ ਸਿੱਖ ਦਾ ਉਹ ਅਰਦਾਸ ਤੋਂ ਸ਼ੁਰੂ ਹੁੰਦਾ ਹੈ। ਅਰਦਾਸ ਕਰਕੇ ਅਤੇ ਫਿਰ ਹੁਕਮਨਾਮੇ ਤੱਕ ਸੰਪੂਰਨ ਹੁੰਦਾ ਹੈ। ਸਤਿਗੁਰੂ ਰਹਿਮਤ ਕਰਨ ਇਸ ਭਾਗ ਜੋੜੀ ਗ੍ਰਿਸਤ ਧਰਮ ਵਿੱਚ ਪ੍ਰਵੇਸ਼ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ 'ਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਚਾਰ ਲਾਵਾਂ ਦੇ ਪਾਠ ਹੋਏ ਨੇ। ਚਾਰ ਲਾਵਾਂ ਜਿਹੜੀਆਂ ਨੇ ਇਹ ਚਾਰ ਅਧਿਆਤਮਿਕ ਅਵਸਥਾਵਾਂ ਦਾ ਕਥਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤਾ ਹੈ। ਅਧਿਆਤਮਿਕ ਅਵਸਥਾਵਾਂ ਦਾ ਕਥਨ ਭਾਵ ਸਾਡੀ ਜੋ ਆਤਮਾ ਹੈ ਕਰੋੜਾਂ ਸਾਲਾਂ ਦੀ ਵਿਛੜੀ ਹੋਈ ਹੈ ਆਪਣੇ ਮੂਲ ਤੋਂ ਪਰਮਾਤਮਾ ਤੋਂ। ਇਹ ਆਤਮਾ ਜੋ ਨੂਰ ਪ੍ਰਕਾਸ਼ ਹੈ ਉਹਦੀ ਅੰਸ਼ ਹੈ ਪਰਮਾਤਮਾ ਦੀ। ਇਹ ਜਿੱਥੇ ਜਾ ਕੇ ਚੌਥੀ ਲਾਮ ਹੈ, ਜਿੱਥੇ ਜਾ ਕੇ ਆਤਮਾ ਦਾ ਪਰਮਾਤਮਾ ਨਾਲ ਆਪਣੇ ਮੂਲ ਨਾਲ ਇੱਕਮਿੱਕ ਹੋ ਜਾਂਦੀ, ਮੇਲ ਹੋ ਜਾਂਦਾ ਹੈ। ਇੱਥੇ ਐਂਡ ਕੀਤਾ ਹੈ। ਹਰ ਇੱਕ ਦੇ ਵੱਸ ਦੀ ਗੱਲ ਨਹੀਂ ਇਹਨੂੰ ਸਮਝ ਲਵੇ। ਪਹਿਲਾਂ ਧਰਮ ਵਿੱਚ ਪਰਪੱਕ ਹੋਣਾ ਚਾਹੀਦਾ ਹੈ। ਗੁਰੂ ਦੇ ਸਨਮੁੱਖ ਗੁਰੂ ਦਾ ਬਖਸ਼ਿਆ ਨਾਮ ਜੇ ਅਰਾਧਾਂਗੇ ਤਾਂ ਪਹਿਲੀ ਅਵਸਥਾ ਬਣੇਗੀ, ਅਤੇ ਜੇ ਪਹਿਲੀ ਸਟਾਰਟ ਨਹੀਂ ਹੋਈ ਤਾਂ ਫਿਰ ਚੌਥੀ ਲਾਮ ਤੱਕ ਸਮਝ ਨਹੀਂ ਆਵੇਗੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਗ੍ਰਿਸਤ ਵਿੱਚ ਹੀ ਸਤਿਗੁਰਾਂ ਨੇ ਨਾਮ ਦੀ ਦਾਤ ਦਿੱਤੀ ਹੈ। ਇਹ ਵੱਡੀ ਵੱਡਮੁੱਲੀ ਦਾਤ ਹੈ, ਇਹਨੂੰ ਹੀ ਦੋ ਚਾਰ ਮਿੰਟ ਆਪਾਂ ਵਿਚਾਰਨਾ ਹੈ। ਇਹ ਸੰਸਾਰ ਹੈ, ਇਹ ਮਾਇਆ ਹੈ, ਮਾਇਆ ਤੋਂ ਬਣਿਆ ਹੈ ਅਤੇ ਮਾਇਆ ਦੇ ਨਾਲ ਹੀ ਵੱਧਦਾ ਫੁੱਲਦਾ ਹੈ। ਅਤੇ ਪਹਿਲਾ ਬ੍ਰਹਮ ਹੈ, ਲੇਕਿਨ ਬ੍ਰਹਮ ਜਿਹੜਾ ਪਹਿਲਾ ਹੈ ਦੂਜੀ ਮਾਇਆ ਹੈ। ਬ੍ਰਹਮ ਨੂੰ ਭੁੱਲ ਜਾਂਦਾ ਜੀਵ ਅਤੇ ਮਾਇਆ ਐਡੀ ਪ੍ਰਬਲ ਹੈ ਇਹਦੇ ਵਿੱਚ ਰੁੜ ਜਾਂਦਾ ਵਾ। ਕਈਆਂ ਨੇ ਇਹ ਜਾਣ ਕੇ ਮਾਇਆ ਤੋਂ ਦੁਖੀ ਹੋ ਕੇ ਸਭ ਕੁਝ ਛੱਡ ਕੇ ਘਰ ਬਾਰ ਜੰਗਲਾਂ ਨੂੰ ਚੁਣ ਲਿਆ। ਪੜ੍ਹਿਆਂ ਲਿਖਿਆਂ ਨੇ ਵੀ ਚੁਣ ਲਿਆ, ਹੁਣ ਵੀ ਚੁਣੀ ਜਾਂਦੇ ਨੇ। ਵੱਡੇ ਵੱਡੇ ਡਾਕਟਰ ਇੱਥੋਂ ਜਾ ਕੇ ਵੀ ਜੰਗਲਾਂ 'ਚ ਰਹਿ ਰਹੇ ਨੇ, ਇਹ ਤੋਂ ਤੰਗ ਹੋ ਕੇ ਵੀ ਸ਼ਾਂਤੀ ਨਹੀਂ ਹੈ ਇਹਦੇ 'ਚ। ਲੇਕਿਨ ਭੁੱਲ ਗਏ ਗੁਰੂ ਨਾਨਕ ਦੇ ਮਿਸ਼ਨ ਨੂੰ। ਉਹ ਜੇ ਕਿਤੇ ਭਾਗ ਹੁੰਦੇ ਤਾਂ ਗੁਰੂ ਨਾਨਕ ਦਾ ਮਿਸ਼ਨ ਹੁੰਦਾ, ਇੰਨੇ ਦੁਖੀ ਹੋਣ ਦੀ ਲੋੜ ਨਹੀਂ ਸੀ। ਸਤਿਗੁਰਾਂ ਦਾ ਫੈਸਲਾ ਹੈ ਮਾਇਆ ਬ੍ਰਹਮ ਰਮੈ ਸਭ ਸੰਗ, ਇਹ ਛੱਡ ਕੇ ਨੱਠਣ ਨਾਲ ਜੰਗਲਾਂ 'ਚ ਜਾਣ ਨਾਲ ਮਾਇਆ ਖਹਿੜਾ ਨਹੀਂ ਛੱਡੇਗੀ, ਕਿਉਂਕਿ ਹਰੇਕ ਦੇ ਨਾਲ ਹੈ, ਬ੍ਰਹਮ ਵੀ ਮਾਇਆ ਵੀ। ਮਾਇਆ ਬ੍ਰਹਮ ਰਮੈ ਸਭ ਸੰਗ ਸਾਰਿਆਂ ਦੇ ਨਾਲ ਹੈ ਜਿੰਨੇ ਨੇ। ਜੇ ਹੈ ਹਿਰਦੇ ਵਿੱਚ ਆਤਮਾ ਹੈ, ਨੂਰ ਆ, ਪ੍ਰਕਾਸ਼ ਆ, ਅਤੇ ਸਰੀਰ ਜਿਹੜੇ ਇੰਦਰੀਆਂ ਇਹ ਵਿਕਾਰ ਨੇ। ਮਾਇਆ ਕਿਸੇ ਵੇਲੇ ਇਹੀ ਮਾਇਆ ਨਹੀਂ ਆ ਜਿਹੜੀ ਮੱਥਾ ਟੇਕੀ ਸਾਹਮਣੇ ਪਈ ਹੈ, ਇਹੀ ਮਾਇਆ ਨਹੀਂ। ਮਾਇਆ ਹੈ ਜੜ ਚੇਤਨ ਅਗਿਆਨ ਮਾਇਆ, ਜੜ ਚੇਤਨ ਅਗਿਆਨ ਮਾਇਆ ਤਿੰਨ ਤਰ੍ਹਾਂ ਦੀ ਵਿਸ਼ੇਸ਼ ਕਰਕੇ ਹੈ। ਰੂਪ ਇਹਦੇ ਬਹੁਤ ਨੇ, ਉਹਨਾਂ ਦੇ ਕੋਈ ਗਿਣਤੀ ਨਹੀਂ ਕਿਹੜੇ ਰੂਪ 'ਚ ਇਹਨੇ ਹਮਲਾ ਕਰਨਾ ਹੈ। ਉਹਨੂੰ ਕਿਹਾ ਮਾਇਆ ਮਮਤਾ ਹੈ ਬਹੁ ਰੰਗੀ, ਬਹੁਤੇ ਰੂਪਾਂ, ਲੇਕਿਨ ਤਿੰਨ ਨੇ ਜੜ ਚੇਤਨ ਅਗਿਆਨ। ਜੜ ਇਹ ਪ੍ਰਤੱਖ ਚੇਤਨ ਪੁਰਸ਼ ਵਾਸਤੇ ਇਸਤਰੀ ਰੂਪ ਹੈ, ਵਿਆਪਦੀ ਹੈ ਜਦੋਂ ਜਪ ਤਪ ਨਾਸ ਕਰਦੀ ਹੈ, ਅਤੇ ਇਸਤਰੀ ਵਾਸਤੇ ਪਰ ਪੁਰਸ਼ ਰੂਪ ਆ, ਇਹ ਚੇਤਨ ਆ ਜਿਹੜੀ ਅਟੈਕ ਕਰਦੀ ਹੈ, ਜਿਸ ਕਰਕੇ ਉਹ ਤੋਂ ਦੂਰ ਚਲਿਆ ਜਾਂਦਾ ਜਾਂ ਸਤ ਖਤਮ ਹੋ ਜਾਂਦਾ ਹੈ। ਜੜ ਚੇਤਨ ਅਗਿਆਨ, ਅਗਿਆਨ ਕੀ ਹੈ? ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੰਨੇ ਔਗਣ ਨੇ, ਨਿੰਦਿਆ ਚੁਗਲੀ, ਇੰਦਰੀਆਂ ਦੇ ਵਿਸ਼ੇ ਰਸ, ਇਹ ਅਗਿਆਨ ਹੈ। ਦੁਐਸ਼ ਦੁਈ ਮੇਰ ਤੇ ਆਪਣਾ ਪਰਾਇਆ, ਸਾਰੀ ਜ਼ਿੰਦਗੀ ਇਹਨਾਂ ਝਗੜਿਆਂ 'ਚ ਲੰਘ ਜਾਂਦੀ ਹੈ, ਪਾਲਟੀਆਂ ਬਾਜ਼ੀਆਂ 'ਚ ਦੁੱਖ ਲੱਗਦਾ ਹੈ, ਵੀ ਕਹਿਣਾ ਪੈਂਦਾ ਗੁਰੂ ਘਰ ਆ ਕੇ ਵੀ ਨਹੀਂ ਇਹ ਛੱਡਦੀ ਖਹਿੜਾ, ਦੁਐਸ਼ ਦੁਬਦਾ, ਇਹ ਮਾਇਆ ਪ੍ਰਬਲ ਮਾਇਆ। ਹੁਣ ਜਦੋਂ ਹੈ ਹੀ ਇਹ ਨਾਲ ਤਾਂ ਕਿਵੇਂ ਛੱਡੀ ਜਾਏ? ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਵੀ ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਯੋਗ ਪਾਈ ਹੈ ਸਤਿਗੁਰ ਕਾ ਉਪਦੇਸ਼। ਇਹ ਸਤਿਗੁਰੂ ਦਾ ਉਪਦੇਸ਼ ਘਰ ਬੈਠਿਆਂ ਹੀ, ਘਰ ਗ੍ਰਸਤ ਵਿੱਚ ਭਾਵ ਘਰ ਬਾਰ ਰਹਿੰਦਿਆਂ ਕਿਰਤ ਕਰਦਿਆਂ ਇਹ ਹੀ ਸੂਲ ਦਿੱਤੇ ਨੇ। ਗੁਰੂ ਦੇ ਸਨਮੁਖ ਜੋੜ ਕੇ ਗੁਰਮੁਖ ਬਣਾ ਕੇ, ਔਰ ਗੁਰੂ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਤ, ਇਸ਼ਨਾਨ, ਨਾਮ, ਦਾਨ ਤਿੰਨ ਗੁਣ ਵੱਡੇ ਦੇ ਦਿੱਤੇ ਜਿਹੜੇ ਨਹੀਂ ਸੀ ਸੰਸਾਰ ਕੋਲ, ਇਸਲਾਮ ਵਾਲਿਆਂ ਕੋਲ ਵੀ ਨਹੀਂ ਸੀ, ਕਿਸੇ ਕੋਲ ਨਹੀਂ, ਜਿਹੜੇ ਇੰਨੇ ਕੱਟੜਾ ਧਰਮ ਵਿੱਚ ਨਹੀਂ ਉਹਨਾਂ ਕੋਲ ਵੀ। ਗੁਰਮੁਖ ਨਾਮ ਦਾਨ ਇਸ਼ਨਾਨ ਦੇ ਧਾਰਨੀ ਤੁਹਾਨੂੰ ਬਣਾਇਆ ਜੀ, ਪਹਿਲਾਂ ਗੁਰਮੁਖ ਗੁਰੂ ਦੇ ਸਨਮੁਖ, ਗੁਰੂ ਦੀ ਮੱਤ ਆਪਣੀ ਛੱਡਣੀ ਪਏਗੀ, ਗੁਰੂ ਵਾਲਾ ਬਣ ਕੇ ਨਾਮ ਧਾਰਨ ਕਰਨਾ ਪੈਣਾ ਵਾ, ਜਪਣਾ ਪੈਣਾ ਹੈ, ਹਰ ਰੋਜ਼ ਇਸ਼ਨਾਨ ਕਰਨਾ ਹੈ, ਹਰ ਰੋਜ਼ ਉੱਠ ਕੇ ਨਾਮ ਜਪਣਾ ਹੈ, ਫਿਰ ਕਿਰਤ ਕਰਨੀ ਹੈ। ਜਿਹੜੀ ਕਿਰਤ ਮਾਇਆ ਆਵੇਗੀ ਵੱਡਿਆਂ ਵੱਡਿਆਂ ਨੂੰ ਰੋੜ ਕੇ ਲੈ ਜਾਂਦੀ ਹੈ। ਜੇ ਦਾਨ ਕਰੇਗਾ ਗੁਰੂ ਅਰਥ ਦਸਵੰਧ ਕੱਢੇਗਾ, ਇਹਦਾ ਬੁਰਾ ਅਸਰ ਨਹੀਂ ਪਏਗਾ, ਨਹੀਂ ਹੰਕਾਰ ਹੋਵੇਗਾ, ਨਿਰਮਲ ਰਹੇਗਾ, ਇਹਦਾ ਸੋਹਣਾ ਅਸਰ ਪਵੇਗਾ। ਇਹ ਅਸੂਲ ਦੇ ਕੇ ਮਹਾਰਾਜ ਨੇ ਘਰ ਬੈਠਿਆਂ ਨੂੰ ਕਿਹਾ ਛੱਡਣ ਦੀ ਲੋੜ ਨਹੀਂ। ਰਿਸ਼ੀਆਂ ਮੁਨੀਆਂ ਨੇ ਪ੍ਰਤੱਖ ਛੱਡ ਦਿੱਤੀ, ਲੇਕਿਨ ਵਿਕਾਰਾਂ ਦੀ ਅਗਿਆਨ ਮਾਇਆ ਨੇ ਖਹਿੜਾ ਨਹੀਂ ਛੱਡਿਆ, ਬਦਨਾਮੀ ਫੇਰ ਹੋਈ। ਇਸ ਕਰਕੇ ਸਤਿਗੁਰਾਂ ਨੇ ਇਹਨੂੰ ਜੁਆਇੰਟ ਕੀਤਾ। ਜਦੋਂ ਹੈ ਅੰਦਰ ਮਾਇਆ ਬ੍ਰਹਮ ਰਮੈ ਸਭ ਸੰਗ, ਕਹੋ ਕਬੀਰ ਜਿਸ ਉਧਰ ਤੇ ਸਮਾਇਆ, ਜਿਹਨੂੰ ਪੇਟ ਲੱਗਾ ਉਹਨੂੰ ਮਾਇਆ ਦੀ ਲੋੜ ਆ। ਔਰ ਇਸ ਕਰਕੇ ਮਾਇਆ ਦੇ ਵਿੱਚ ਹੀ ਨਿਰਲੇਪ ਕੀਤਾ, ਗੁਰਮੁਖ ਬਣਾ ਕੇ ਧਾਰਿਆ ਸੱਚੇ ਪਾਤਸ਼ਾਹ। ਇਹਨੂੰ ਛੱਡਣ ਵਾਸਤੇ ਨਹੀਂ ਕਿਹਾ, ਕਿਰਤ ਕਰਕੇ ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ, ਸੇਵਾ ਸਿਮਰਨ ਪਰਉਪਕਾਰ ਇਹਦੇ ਵਿੱਚ ਰਹਿੰਦੀਆਂ, ਤਾਂ ਇਹ ਸਫਲਾ ਹੈ। ਸਤਿਗੁਰਾਂ ਕਿਰਪਾ ਕੀਤੀ ਹੈ, ਇਹਦੇ ਵਿੱਚ ਹੀ ਸਾਡੇ 'ਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਨਾਨਕ ਘਰ ਬੈਠਿਆਂ ਯੋਗ ਪਾਈ, ਯੋਗ ਦਾ ਭਾਵ ਜੁੜਨਾ, ਉਹਦੇ ਨਾਲ ਇਕਾਗਰ ਹੋਣਾ, ਅਤੇ ਜਦੋਂ ਜੋ ਆਪਾਂ ਗੁਰਮੁਖ ਬਣ ਗਏ, ਗੁਰਮੁਖ ਨਾਮ ਦਾਨ ਇਸ਼ਨਾਨ ਦੇ ਦੋਵੇਂ ਜੀ ਜਿੱਥੇ ਧਾਰਨੀ ਨੇ, ਉੱਥੇ ਯੋਗ ਆਵੇਗਾ, ਜੁੜਨਾ ਹੋਵੇਗਾ, ਜਿਵੇਂ ਜੁੜਨਗੇ ਆਤਮਾ ਪਰਮਾਤਮਾ ਨਾਲ, ਆਤਮਾ ਉਹਦਾ ਰੂਪ ਹੈ, ਦੋਨਾਂ ਦੀ ਆਤਮਾ ਵੀ ਇੱਕ ਹੋਵੇਗੀ। ਅੰਦਰੋਂ ਮਨ ਕਰਕੇ, ਹਿਰਦੇ ਕਰਕੇ, ਬੁੱਧੀ ਕਰਕੇ ਇੱਕ ਹੋ ਜਾਣਗੇ। ਕੇਵਲ ਸਰੀਰ ਦੋਵਾਂ ਦਾ ਨਾਮ ਪਤੀ ਪਤਨੀ ਨਹੀਂ। ਤਾਂ ਹੀ ਕਿਹਾ ਸੀ ਮਹਾਰਾਜ ਨੇ, ਧਨ ਪੇਰੇ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਜੋਤ ਇੱਕ ਹੋ ਜਾਵੇ, ਦੋਵਾਂ ਦੀ ਆਤਮਾ ਇੱਕ ਦੂਜੇ ਨੂੰ ਸਮਝ ਲਵੇ। ਜੇ ਪਰਮਾਤਮਾ ਨਾਲ ਜੁੜਨਗੇ ਦੋਨੇ, ਤਾਂ ਆਤਮਾ ਇੱਕ ਹੋਵੇਗੀ। ਤਾਂ ਇਹ ਪਤੀ ਪਤਨੀ ਬਣਾਇਆ ਸਾਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ। ਇਸ ਸੁਭਾਗ ਜੋੜੀ ਦੇ ਆਨੰਦ ਕਾਰਜ ਦੀਆਂ ਦੋਹਾਂ ਪਰਿਵਾਰਾਂ ਨੂੰ ਭਾਈ ਸਰਦਾਰ ਰਣਜੀਤ ਸਿੰਘ ਜੀ ਕੰਦੋਲਾ, ਸਰਦਾਰ ਜਸਵੀਰ ਸਿੰਘ ਜੀ ਮਾਨ, ਔਰ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਵਾਈਸ ਪ੍ਰੈਜੀਡੈਂਟ ਨੇ ਸਰਦਾਰ ਗੁਰਦੇਵ ਸਿੰਘ ਜੀ ਮਾਨ, ਉਹਨਾਂ ਦੀ ਇਹ ਲੜਕੀ ਬੀਬਾ ਹਰਪ੍ਰੀਤ ਕੌਰ ਭਤੀਜੀ ਹੈ, ਉਹਨਾਂ ਨੂੰ ਵੀ ਇਹ ਸਾਰੇ ਪਰਿਵਾਰਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਇਹਨਾਂ ਬੱਚਿਆਂ ਨੂੰ ਗੁਰਮੁਖ ਨਾਮਦਾਨ ਇਸ਼ਨਾਨ ਦੀ ਦਾਤ ਬਖਸ਼ਿਸ਼ ਕਰਨ, ਝੋਲੀ ਵਿੱਚ ਪਾਉਣ, ਗੁਰਸਿੱਖੀ ਜੀਵਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈ ਭੁੱਲ ਚੁੱਕ ਦੀ ਮਾਫ਼ੀ ਦੇਣੀ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀ ਹਾਂ ਗੁਰੂ ਘਰ ਦੀ। ਵਜ਼ੀਰ ਭਾਈ ਦਰਸ਼ਨ ਸਿੰਘ ਜੀ ਨੇ ਸੰਗਤਾਂ ਨੂੰ ਥੋੜ੍ਹੇ ਸਮੇਂ ਵਿੱਚ ਲਾਵਾਂ ਦੇ ਵਿਚਾਰ ਆਪਣੇ ਸਾਂਝੇ ਕੀਤੇ, ਗੁਰਬਾਣੀ ਦੇ ਵਿਚਾਰ। ਹੁਣ ਭਾਈ ਦਵਿੰਦਰ ਸਿੰਘ ਜੀ 5 ਮਿੰਟ ਵਾਸਤੇ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਿਹ ਲੋਕਾ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮੰਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ। ਸੋ ਆਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਹੋਏ ਨੇ। ਬੀਬਾ ਜੀ, ਹਰਪ੍ਰੀਤ ਕੌਰ ਜੀ, ਅਮਰਦੀਪ ਸਿੰਘ ਜੀ, ਦੋਨਾਂ ਬੱਚਿਆਂ ਦੇ ਆਨੰਦ ਕਾਰਜ ਹੋਏ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਲਾਵਾਂ ਦੀ ਜਾਣਕਾਰੀ ਦਿੱਤੀ ਹੈ, ਉਹਨਾਂ ਨੂੰ ਸਮਝਾਇਆ। ਸੋ ਥੋੜ੍ਹਾ ਜਿਹਾ ਸੁਦਾਸ ਵੀ ਆਪ ਜੀ ਦੇ ਨਾਲ ਇਹਨਾਂ ਵਿਚਾਰਾਂ ਦੇ ਨਾਲ ਸਾਂਝ ਪਾਉਣੀ ਚਾਹੁੰਦਾ ਹੈ। ਬੱਚਿਆਂ ਨੂੰ ਬੇਨਤੀ ਹੈ ਵੀ ਥੋੜ੍ਹਾ ਜਿਹਾ ਧਿਆਨ ਦਿਓ ਹੁਣ, ਕਿਉਂਕਿ ਜਿਹੜੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਨੀਆਂ, ਇਹਦੇ ਜ਼ਰੀਏ ਅਸੀਂ ਵੀ ਉਪਦੇਸ਼ ਲੈਣਾ। ਸੋ ਕਿਸੇ ਨੂੰ 5 ਸਾਲ, ਕਿਸੇ ਨੂੰ 10 ਸਾਲ, ਕਿਸੇ ਨੂੰ 20 ਸਾਲ ਹੋ ਗਏ ਵਿਆਹ ਕੀਤਿਆਂ, ਆਨੰਦ ਕਾਰਜ ਹੋ ਗਏ ਨੇ। ਇਹੋ ਹੀ ਲਾਵਾਂ ਦੇ ਨਾਲ ਆਨੰਦ ਕਾਰਜ ਹੋਏ ਨੇ ਸਾਡੇ ਵੀ ਸਾਰਿਆਂ ਦੇ। ਪਰ ਜੋ ਗੁਰੂ ਸਾਹਿਬ ਜੀ ਨੇ ਸ਼ਿਕਸ਼ਾ ਦਿੱਤੀ ਹੈ, ਅਸੀਂ ਉਹਦੇ ਤੋਂ ਕਿਤੇ ਥਿੜਕੇ ਹੋਏ ਹਾਂ। ਇਸ ਕਰਕੇ ਅੱਜ ਤੁਹਾਡੇ ਨਾਲ ਗੁਰੂ ਕੀ ਬਾਣੀ ਦੇ ਜੋ ਬੋਲ ਨੇ ਸਾਂਝੇ ਕਰਾਂਗੇ, ਜਿਹਦੇ ਕਰਕੇ ਸਾਨੂੰ ਵੀ ਕੁਛ ਅਕਲ ਆਵੇਗੀ। ਸੋ ਇਹਦੇ ਵਿੱਚ ਪਹਿਲੀ ਲਾਮ ਜਿਹੜੀ, ਸੋ ਇਹਦੇ ਪਹਿਲੀ ਲਾਮ ਦਾ ਇੱਕ ਸ਼ਬਦ ਉਹ ਆਪ ਜੀ ਦੇ ਨਾਲ ਮੈਂ ਸਾਂਝਾ ਕਰਾਂਗਾ। ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ, ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਇੰਨੀ ਗੱਲ ਸਮਝ ਲਵੋ, ਦੋ ਰਾਸਤੇ ਨੇ ਜਿਵੇਂ ਭਾਈ ਸਾਹਿਬ ਜੀ ਨੇ ਹੁਣੇ ਦੱਸਿਆ, ਇੱਕ ਨਿਰਵਿਰਤੀ ਦਾ, ਇੱਕ ਪ੍ਰਵਿਰਤੀ ਦਾ। ਪ੍ਰਵਿਰਤੀ ਦਾ ਅਰਥ ਕੀ ਹੁੰਦਾ ਹੈ? ਪ੍ਰਵਿਰਤੀ ਦਾ ਅਰਥ ਹੈ ਚੇਂਜ, ਬਦਲਾਅ, ਜਿਹੜਾ ਆਪਾਂ ਪ੍ਰਕਿਰਤੀ ਵੀ ਕਹਿ ਦਿੰਦੇ ਹਾਂ। ਪ੍ਰਕਿਰਤੀ, ਇਹਦੇ ਵਿੱਚ ਆਪਾਂ ਸੰਸਾਰ ਵਿੱਚ ਵੇਖਦੇ ਸਭ ਕੁਝ ਬਦਲਦਾ ਹੈ। ਦਿਨ ਦਿਨ ਤੋਂ ਬਾਅਦ ਰਾਤ ਹੈ, ਰਾਤ ਤੋਂ ਬਾਅਦ ਦਿਨ ਹੈ, ਫਿਰ ਹਫ਼ਤੇ ਹੈ, ਮਹੀਨੇ ਹੈ, 6 ਰੁੱਤਾਂ ਨੇ, ਸਭ ਕੁਝ ਬਦਲ ਰਿਹਾ। ਫਿਰ ਤੁਸੀਂ ਆਪਣੀ ਬਾਡੀ ਦੇਖੋ, ਸਰੀਰ ਦੇਖੋ, ਪਹਿਲਾਂ ਬੱਚਾ ਹੈ, ਬੱਚਾ ਉਹ ਜਵਾਨ ਹੁੰਦਾ ਹੈ, ਉਸ ਤੋਂ ਬਾਅਦ ਸੋ ਉਹਦੀ ਅਵਸਥਾ ਚੇਂਜ ਹੋ ਜਾਂਦੀ ਹੈ। 3 ਅਵਸਥਾ ਜਾਂ 3 ਅਵਸਥਾ ਹੁੰਦੀਆਂ, ਸਭ ਕੁਝ ਬਦਲਦਾ। ਅਤੇ ਮਹਾਰਾਜ ਨੇ ਸਾਨੂੰ ਪਹਿਲੀ ਲਾਮ ਦੇ ਵਿੱਚ ਕਹਿ ਦਿੱਤਾ ਵੀ ਪ੍ਰਵਿਰਤੀ ਕਰਮ ਜਿਹੜਾ ਹੈ ਨਾ, ਇਹਨੂੰ ਚੇਤੇ ਰੱਖਿਓ। ਉਹ ਕੀ ਹੈ? ਕਿਉਂਕਿ ਪਹਿਲਾਂ ਤੁਸੀਂ ਪਤੀ ਪਤਨੀ ਨਹੀਂ ਸੀਗੇ ਜੀ, ਤੁਸੀਂ ਉਹ ਪੁੱਤਰ ਅਤੇ ਉਹ ਬੇਟੀ ਪੁੱਤਰੀ, ਪਤੀ ਪਤਨੀ ਨਹੀਂ ਬਣੇ। ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਾਵਾਂ ਦੇ ਪਾਠ ਹੋਏ ਤਾਂ ਸਮਾਜ ਨੇ, ਗੁਰੂ ਸਾਹਿਬ ਜੀ ਨੇ ਇਜਾਜ਼ਤ ਕਰ ਦਿੱਤੀ, ਪਤੀ ਪਤਨੀ ਦਾ ਦਰਜਾ ਮਿਲ ਗਿਆ। ਹੁਣ ਕੀ ਹੈ? ਸੋ ਸਾਨੂੰ ਆਪਣੇ ਵਿੱਚ ਇੱਕ ਬਦਲਾਅ ਲੈ ਕੇ ਆਉਣਾ ਪਵੇਗਾ। ਉਹ ਕੀ? ਕਿ ਆਪਾਂ ਜਿੱਦ ਨਹੀਂ ਕਰਨੀ ਜੀ, ਜਿਸ ਗੱਲ ਨੂੰ ਲੈ ਕੇ ਪਰਿਵਾਰ ਦੇ ਵਿੱਚ ਕੋਈ ਕਲੇਸ਼ ਹੋਵੇ ਜਾਂ ਤੁਹਾਡੇ ਦੋਨਾਂ ਦੇ ਵਿੱਚ ਕੋਈ ਕਲੇਸ਼ ਹੋਵੇ, ਉਹ ਆਪਣੀ ਗੱਲ ਨੂੰ ਛੱਡਣਾ, ਆਪਣੀ ਗੱਲ ਨੂੰ ਛੱਡਣਾ, ਉਹ ਪ੍ਰਵਿਰਤੀ ਹੈ, ਬਦਲਣਾ। ਸੋ ਮਤਲਬ ਨਹੀਂ, ਇਹਦੇ ਨਾਲ ਇੱਕ ਖਿਚਾਅ ਪੈਦਾ ਹੁੰਦਾ। ਸੋ ਇਸ ਗੱਲ ਦੀ ਮੈਂ ਪਕੜ ਕਰਾਂਗਾ ਅਤੇ ਫਿਰ ਕੋਈ ਘਰ ਦੇ ਵਿੱਚ ਕਲੇਸ਼ ਪੈਦਾ ਹੋਵੇਗਾ, ਇਸ ਕਰਕੇ ਉਹ ਜਿੱਦ ਨੂੰ ਛੱਡ ਦੇਣਾ। ਕਿਉਂਕਿ ਤੁਹਾਡੇ 'ਤੇ ਬੜੀ ਵੱਡੀ ਜ਼ਿੰਮੇਵਾਰੀ ਹੈ, ਪਤੀ ਪਤਨੀ ਤੁਹਾਨੂੰ ਗੁਰੂ ਨੇ ਦਰਜਾ ਦੇ ਦਿੱਤਾ, ਸਮਾਜ ਦੀ ਸਿਰਜਣਾ ਤੁਸਾਂ ਨੇ ਕਰਨੀ ਹੈ। ਸੋ ਇਹਦੇ ਵਿੱਚ ਤੁਹਾਨੂੰ ਬੜਾ ਕੁਝ ਸੋਚਣਾ ਪਵੇਗਾ। ਦੂਸਰੀ ਗੱਲ ਜੋ ਕਹਿ ਦਿੱਤੀ ਮਹਾਰਾਜ ਨੇ, ਦ੍ਰਿੜਾਇਆ। ਦ੍ਰਿੜਾਇਆ ਦਾ ਅਰਥ ਹੁੰਦਾ ਦ੍ਰਿੜ, ਭਰੋਸਾ, ਵਿਸ਼ਵਾਸ। ਆਪਣਾ ਵਿਸ਼ਵਾਸ ਕਿੱਥੇ ਰੱਖਣਾ? ਜਿਸ ਗੁਰੂ ਦੀ ਹਾਜ਼ਰੀ ਦੇ ਵਿੱਚ ਲਾਵਾਂ ਹੋਈਆਂ। ਇੱਥੇ ਹੁਣ ਕੋਈ ਵਿਚੋਲਾ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਭਾਵੇਂ ਆਪਾਂ ਸਾਰੇ ਇਕੱਠੇ ਹੋਏ ਹਾਂ, ਪਰ ਯਕੀਨ ਜਾਣਿਓ ਜਦੋਂ ਕੋਈ ਮੁਸੀਬਤ ਪੈਂਦੀ ਨਾ ਤੁਹਾਡੀ, ਤੁਹਾਨੂੰ ਕਿਸੇ ਨੇ ਕਹਿਣਾ ਨਹੀਂ ਵੀ ਚਲੋ ਮੈਂ ਤੁਹਾਡੀ ਮੁਸੀਬਤ ਹੱਲ ਕਰ ਦੇਵਾਂ। ਤੁਹਾਨੂੰ ਆਪਣੀ ਸਮੱਸਿਆ, ਆਪਣੀ ਮੁਸੀਬਤ ਨੂੰ ਆਪ ਹੱਲ ਕਰਨਾ ਪਵੇਗਾ। ਸੋ ਗ੍ਰਿਹਸਥ ਧਰਮ ਨੂੰ ਸਭ ਤੋਂ ਉੱਤਮ ਆਖਿਆ, ਪਰ ਅਗਰ ਇਸ ਨੂੰ ਅਸੀਂ ਗੁਰੂ ਦੇ ਆਸ਼ੇ ਅਨੁਸਾਰ ਨਾ ਜੀਵਿਆ ਤਾਂ ਫਿਰ ਇਹਦੇ ਵਿੱਚ ਕੀ ਹੁੰਦਾ ਕਿ ਇਹ ਪੈਰ ਪੈਰ 'ਤੇ ਰੁਕਾਵਟਾਂ ਆਉਣਗੀਆਂ ਜੀ, ਪੈਰ ਪੈਰ 'ਤੇ ਰੁਕਾਵਟਾਂ ਆਉਣਗੀਆਂ। ਉਂਝ ਇਹ ਜਿਹੜਾ ਗ੍ਰਿਹਸਥ ਧਰਮ ਹੈ, ਇਹਦੇ 2 ਸ਼ਬਦ ਨੇ, ਇੱਕ ਗ੍ਰਹਿ, ਇੱਕ ਸੱਤ। ਜਿਵੇਂ ਭਾਈ ਸਾਹਿਬ ਜੀ ਹੁਣੇ ਦੱਸ ਕੇ ਗਏ ਵੀ ਨਾਨਕ ਘਰ ਬੈਠਿਆ ਜੋਗ ਪਾਈਏ, ਘਰ ਬੈਠੇ ਹਾਂ। ਗ੍ਰਹਿ ਸੱਤ ਦਾ ਅਰਥ ਹੁੰਦਾ ਘਰ ਵਿੱਚ ਰਹਿ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ, चार लावां दा भी इहो भाव है। घर विच रहना परमेश्वर की प्राप्ति तद है अगर सहज है। जे मैं अपनी गल की पकड़ करके रखांगा तो सहज नहीं होवेगी। विआह होया नूं 20-20 30-30 40-40 साल हो गए, पर जिहड़ा पति अपनी गल की पकड़ करके बैठा, पत्नी अपनी गल की पकड़ करके बैठा, उहदे नाल बच्चों के उत्ते बड़ा भारी माड़ा प्रभाव पैंदा, समाज के उत्ते बड़ा माड़ा प्रभाव पैंदा। वह कदी नहीं करना जी। अपनी गल का त्याग उदों कर देना जदों देखिया भी नहीं भी ये घर के कलेष बनता है। दूजा दृढ़ता ही भरोसा, वह भरोसा की करना। आपां नंद साहब का पाठ होगा, वो एक पंक्ति आती है, श्री गुरु अमरदास महाराज ने आनंद साहब दी 40 पौड़ियां रचिया हैं, तो उंज आनंद कार्ज की रस्म जिहड़ी है गुरु अमरदास जी तो ही शुरू हो गई सी। गुरु रामदास जी ने चार लावां का पाठ उच्चारण किया, उंज गुरु नानक पातशाह जी का जिहड़ा आनंद कार्ज हुंदा है उन्होंने भी मूल मंत्र नूं चौंकी ते रख के उहदियां परिक्रमा कीतियां सी। जे बाल अवस्था दे विच गुरु नानक पातशाह महाराज जनेऊ पाउण तों मना कर सकदे आ ते उह बेदी दे दुआले उन्होंने फेरे नहीं लए होणगे। वह मूल मंत्र उन्होंने चौंकी ते रखिया, उहदे दुआले उन्होंने फेरे ले सी गुरु नानक पातशाह जी ने। आनंद साहब दे विच एक वचन है, उहनूं चेते रखना, ए मन मेरिया, क्योंकि गुरु अमरदास जी ने शरीर दे नाल गल्लां कीतियां, मन दे नाल गल्लां कीतियां, मेरे कोल मेरा मन है, मेरे कोल मेरा शरीर है, मैं बाकी सारिया नाल गल्लां करदा, किसी नाल फोन ते करदा, किसी नाल उंज गल्लां करदा, जिहड़ा मन शरीर इहदे नाल कदी गल्लां नहीं करदा मैं, हालांकि इन्हां गल्लां करनियां चाहीदियां सन। गुरु अमरदास जी कहिंदे मन मेरे आ, असीं आपो अपने मन नूं कहना, तू सदा रहो हरनाले, ये दृढ़ करनी बात भी गुरु दे नाल रहना, बस एक काम आपां करना, बाकी चार काम गुरु करदा है। ए मन मेरे आ, तू सदा रहो हरनाले, हरनाल रहो तू मन मेरे, दुख सब विसारना। दूजी बात, अंगीकारो करे तेरा। तीजी बात, कारज सब सवारना। चौथी बात, सबना गल्ला समरथ स्वामी। कोई ऐसी गल ही नहीं है भी जड़ी जड़ी गल गुरु ना कर सके, कोई ऐसी अदे वस्तु ही नहीं है सो जड़ी गुरु सानू ना दे सके। ग्रस्त दे विच रह के सानू सब कुछ, बल्कि सब कुछ चाहिदा जी, सब कुछ चाहिदा, ते कोई ऐसी वस्तु नहीं। तुसी गुरु पासों मंगोगे, गुरु नहीं देवेगा, पर जे गुरु नूं छड के किते होर दा दर पकड़ लिया है ना, ते फिर उहदे विच फिर गुरु भी नाराज होवेगा, उहदे विच गुरु भी नाराज होवेगा। गुरु जामन है, इन्नी संगत है, संगत एकत्र होई है, इहदे विच कोई रिश्तेदार नहीं, कोई साख नहीं, कोई संबंधी नहीं है, ये सारी संगत गुरु का रूप है। जे गुरु जामन है तो गुरु के नाल गल करनी है, जदों गुरु के नाल गल करांगे, जिहड़ी दृढ़ता दी महाराज ने गल की है ना, सो एक भरोसा बना लियो भी अमृत वेले। सो बच्चे तुसी गुरमुख परिवार ने दोनों ही, पर एक गल चेते रखियो जी, जपजी साहब तो अपना दिन शुरू करना जी, जपजी साहब तो नाम दान इशरान दृढ़ कराया ना महाराज ने, जपजी साहब तो अपना दिन शुरू करांगे। इहदे की है, मन मेरिया तू सदा रहो हरनाल, असीं मन करके तन करके गुरु दे नाल होवांगे, ते फिर कोई ऐसा कार्ज नहीं जिहड़ा कार्ज संपन्न नहीं होवेगा। हाँ, जे कोई ज़्यादा कार्ज अड़ गया ते फिर एक होर काम कर लेना, एक घंटा रोज़ गुरमंत्र का जाप करना शुरू कर दिओ जी। थोड़े दिनों के वो कार्ज होंदा उदी विध बन जाती, गुरु साहब जी कर देंगे ने, गुरु साहब सो साढ़े तो बड़िया रहमत करते हैं। सो बाकी जोड़ा अगला प्रोग्राम सारा सैकटरी साहब जी दसणगे, तो महाराज ने बड़ी कृपा की, बड़ा मन सेगा कि बच्ची हरप्रीत कौर सो साड़ी बच्ची है, परिवार बड़ा गुरमुख है, आ कंदोला परिवार इन्हों के नाल हूँ मेल हो गया, तो बहुत दोनों गुरमुख परिवार ने, तो मैं शुक्र गुजार हाँ मान परिवार का, सो जिन्होंने ये समा बख्शिश किया, शुक्र गुजार गुरु साहब ने कृपा की है, तो प्रबंधक कमेटी का भी बहुत बहुत धन्यवाद। भुला चुका दी खिमा जी, वाहेगुरू जी का खालसा वाहेगुरू जी की फतेह।
1: गुरु प्यारी साहब से धनवादी हैं भाई दविंदर सिंह जी के, जिन्हें संगतान थोड़े समय गुरबाणी के अपने विचार साझे किए। हम साढ़े को अगले बुलाए ने भाई जसवीर सिंह जी, दो मिनट वास्ते आप जी ने अपने विचार साझे करे। वाहेगुरू जी का खालसा वाहेगुरू जी की फतेह।

0: ਗੁਰੂ ਸਾਹਿਬ ਦੀ ਨਿੱਘੀ ਕੋਟ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਸਾਡੇ ਸਾਰਿਆਂ ਲਈ ਗ੍ਰੈਟੀਚਿਊਡ ਦਾ ਹੈਗਾ। ਗ੍ਰੈਟੀਚਿਊਡ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਦੋਨੋਂ ਬੱਚਿਆਂ ਨੂੰ, ਅੱਜ ਆਨੰਦ ਕਾਰਜ ਵਿੱਚ ਸਾਰੀ ਸੰਗਤ ਦੀ ਜਿਹੜੀ ਬਲੈਸਿੰਗ ਮਿਲੀ ਹੈ ਅਤੇ ਗੁਰੂ ਸਾਹਿਬ ਦੀ ਬਲੈਸਿੰਗ ਮਿਲੀ ਹੈ, ਦੈਟ ਇਜ਼ ਅਮੇਜ਼ਿੰਗ। ਮੈਂ ਚਾਹਾਂਗਾ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਦਰਸ਼ਨ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਅੱਜ ਲਾਵਾਂ ਪੜ੍ਹੀਆਂ ਸਨ, ਭਾਈ ਸਾਹਿਬ ਜਰਨੈਲ ਸਿੰਘ ਹੋਰੀ, ਜਿਨ੍ਹਾਂ ਨੇ ਸਾਨੂੰ ਕਿੰਨੇ ਸੋਹਣੇ ਤਰੀਕੇ, ਪੂਰੇ ਜੱਥੇ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਗੁਰਸ਼ਬਦ ਨਾਲ ਜੋੜਿਆ, ਅਤੇ ਭਾਈ ਹਰਦੀਪ ਸਿੰਘ ਜਿਨ੍ਹਾਂ ਨੇ ਬਹੁਤ ਸੋਹਣੀ ਅਰਦਾਸ ਕੀਤੀ ਸੀਗੀ ਪਹਿਲਾਂ ਅੱਗੇ ਅਤੇ ਫਿਰ ਗੁਰੂ ਦੇ ਸਾਹਮਣੇ। ਪਰ ਰੀਅਲੀ ਅੱਜ ਅਗਰ ਅਸੀਂ ਦੇਖੀਏ ਤਾਂ ਦੋਵਾਂ ਪਰਿਵਾਰਾਂ ਵੱਲੋਂ ਦੇਰ ਲੋਟ ਆਫ ਹੋਪਸ ਅਬਾਊਟ ਐਵਰੀਥਿੰਗ ਦੈਟ ਯੂ ਅਚੀਵਡ ਇਨ ਯੋਰ ਲਾਈਫ। ਦੋਨੋਂ ਪੇਰੈਂਟਸ ਨੇ ਸਾਰੀ ਜ਼ਿੰਦਗੀ ਸੈਕਰੀਫਾਈਸ ਕੀਤਾ ਟੂ ਰੇਜ਼ ਵੰਡਰਫੁਲ ਹਿਊਮਨ ਬੀਂਗਸ। ਵੈਨ ਆਈ ਲੁੱਕ ਐਟ ਅਮਨ, ਆਈ ਲੁੱਕ ਐਟ ਹਰਪ੍ਰੀਤ, ਆਈ ਲੁੱਕ ਐਟ ਅਰਸ਼, ਦੇ ਆਰ ਅਮੇਜ਼ਿੰਗ ਇੰਡੀਵਿਜੁਅਲਸ ਇਨ ਦੇਰ ਓਨ ਰਾਈਟ। ਭਾਵੇਂ ਉਹ ਐਜੂਕੇਸ਼ਨ ਬਾਰੇ ਹੋਏ, ਭਾਵੇਂ ਉਹਨਾਂ ਨੇ ਪ੍ਰੋਫੈਸ਼ਨਲੀ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ ਹੈ। ਐਂਡ ਅਮਰਦੀਪ, ਇਵਨ ਦੋ ਆਈ ਡੋਂਟ ਨੋ ਯੂ ਐਜ਼ ਵੈਲ, ਆਈ ਐਮ ਸ਼ੋਰ ਯੂ ਆਰ ਈਕੁਅਲੀ ਡਿਸਟਿੰਗੁਇਸ਼। ਸੋ ਮੇਰੀ ਇੱਕੋ ਬੇਨਤੀ ਹੈਗੀ ਹੈ ਕਿ ਜਿਹੜੀ ਅੱਜ ਭਾਈ ਸਾਹਿਬ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਕਿ ਏਕ ਜੋਤ ਦੋਏ ਮੂਰਤੀ, ਫਰੋਮ ਹੇਅਰ ਔਨ ਯੂਰ ਬੇਸਿਕਲੀ ਸਬਮਿਟਿੰਗ ਯੋਰ ਸੈਲਫ ਟੂ ਦਾ ਗੁਰੂ, ਯੂ ਆਰ ਕ੍ਰੀਏਟਿੰਗ ਅ ਸ਼ੇਅਰਡ ਵਿਜ਼ਨ ਫੋਰ ਯੋਰ ਸੈਲਫ, ਫੋਰ ਯੋਰ ਲਾਈਫ। ਐਂਡ ਮਾਈ ਹੋਪ ਐਂਡ ਆਰ ਪ੍ਰੇਅਰ ਟੂਗੈਦਰ ਐਜ਼ ਅ ਸੰਗਤ ਇਜ਼ ਦੈਟ ਦੈਟ ਸ਼ੇਅਰਡ ਵਿਜ਼ਨ ਕੀਪਸ ਯੂ ਸਟਰੋਂਗ। ਦੇ ਵਿਲ ਬੀ ਲੋਟ ਆਫ ਚੈਲੇਂਜਸ ਇਨ ਲਾਈਫ, ਜਦ ਵੈਨ ਵਨ ਇਜ਼ ਡੂਇੰਗ ਵੈਲ ਯੂ ਬੀ ਦਾ ਚੀਅਰ ਲੀਡਰ ਆਫ ਦੀ ਅਦਰ, ਵੈਨ ਦੀ ਅਦਰ ਇਜ਼ ਸਟਰਗਲਿੰਗ ਯੂ ਬੀ ਦੇਅਰ ਸਟਰੈਂਥ। ਦੈਟ ਇਜ਼ ਦਾ ਓਨਲੀ ਵਿਜ਼ਡਮ ਦੈਟ ਵੀ ਕੈਨ ਗਿਵ ਯੂ, ਦ ਰੈਸਟ ਯੂ ਹੈਵ ਟੂ ਡੂ ਯੋਰ ਸੈਲਫ। ਅਤੇ ਗੁਰੂ ਦੇ ਨਾਲ ਜੇ ਜੁੜੇ ਰਹੋਗੇ, ਗੁਰੂ ਦੀ ਸਿੱਖਿਆ ਲੈਂਦੇ ਰਹੋਗੇ, ਕਿਉਂਕਿ ਦਿਸ ਇਜ਼ ਆਰ ਮੋਰਲ ਕੰਪਸ। ਜਦ ਵੀ ਤੁਹਾਨੂੰ ਕੋਈ ਜ਼ਿੰਦਗੀ ਦੇ ਵਿੱਚ ਕੋਈ ਉਹਦਾ ਦੇ ਆਉਣਗੇ, ਚੈਲੰਜਸ ਆਉਣਗੇ, ਦਿਸ ਇਜ਼ ਵੇਅਰ ਯੂ ਕੈਨ ਫਾਈਂਡ ਦਾ ਵਿਜ਼ਡਮ ਟੂ ਸੀ ਯੂ ਥਰੂ, ਨਾਟ ਥਰੂ ਅ ਹਿਊਮਨ ਬੀਂਗ ਬਟ ਥਰੂ ਗੁਰੂ ਸਾਹਿਬ। ਸੋ ਮੇਰੀ ਬੇਨਤੀ ਹੈ, ਗੁਰੂ ਦੇ ਨਾਲ ਜੁੜੇ ਰਹੋ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਹਰਪ੍ਰੀਤ ਤੁਸੀਂ ਅਤੇ ਤੁਹਾਡੇ ਭੈਣ ਭਰਾ ਸ਼ਬਦ ਪੜ੍ਹਦੇ ਹੋ ਆ ਕੇ ਸਾਰੀ ਸੰਗਤ ਦੇ ਸਾਹਮਣੇ। ਆਈ ਵਾਂਟ ਟੂ ਗਿਵ ਯੂ ਦਾ ਬਲੈਸਿੰਗ ਦੈਟ ਪਲੀਜ਼ ਕੰਟੀਨਿਊ ਟੂ ਰਿਮੇਨ ਦਾ ਸੇਮ ਵੇ ਐਂਡ ਕੰਟੀਨਿਊ ਟੂ ਸ਼ੇਅਰ ਦੈਟ ਲਾਈਟ ਵਿਦ ਐਵਰੀਬਡੀ ਇਨ ਯੋਰ ਫੈਮਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸੰਤ ਜੀ, ਧੰਨਵਾਦੀਆਂ ਯਸ਼ਵੀ ਸਿੰਘ ਜੀ ਜਿਹਨਾਂ ਆਪਣੇ ਵਿਚਾਰ ਆਪਣੀ ਨਾਲ ਸਾਂਝੇ ਕੀਤੇ। ਹੁਣ ਬੇਨਤੀ ਆ ਗੁਰੂ ਘਰ ਦੇ ਵਾਈਸ ਪ੍ਰੈਜੀਡੈਂਟ ਭਾਈ ਗੁਰਦੇਵ ਸਿੰਘ ਜੀ ਮਾਨ ਸੰਗਤਾਂ ਨਾਲ ਦੋ ਕੁ ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ, ਉਸ ਤੋਂ ਬਾਅਦ ਅਰਦਾਸ ਹੋਵੇਗੀ। ਅਰਦਾਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੇਗ ਲੈ ਕੇ ਸਾਰੀ ਸੰਗਤ ਨੇ ਲੰਗਰ ਛੱਕ ਕੇ ਜਾਣਾ ਜੀ। ਆਓ, ਦੋ ਕੁ ਮਿੰਟ ਵਾਸਤੇ ਗੁਰਦੇਵ ਸਿੰਘ ਜੀ ਮਾਨ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸੰਘ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਹਰ ਕਾਰਜ ਦੇ ਵਿੱਚ, ਚਾਹੇ ਜੰਮਣ ਤੋਂ ਲੈ ਕੇ ਅਖੀਰ ਤੱਕ ਸਾਡੀ ਰਹਿਨਮਾਈ ਕਰਦੇ ਆ, ਸਾਡੇ ਜੀਵਨ ਨੂੰ ਸੇਧ ਦਿੰਦੇ ਆ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ 'ਤੇ ਚੱਲ ਕੇ ਆਪਣੇ ਜੀਵਨ ਦੇ ਵਿੱਚ ਹਰ ਕਾਰਜ ਕਰੀਏ ਤਾਂ ਕੋਈ ਇਹੋ ਜਿਹਾ ਕਾਰਜ ਨਹੀਂ ਜਿਹੜਾ ਨੇਪਰੇ ਨਾ ਚੜ੍ਹੇ। ਉਪਰੰਤ ਮੈਂ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਹੁਣਾਂ ਉਹਨਾਂ ਦਾ, ਭਾਈ ਹਰਦੀਪ ਸਿੰਘ ਜੀ ਹੁਣਾਂ ਦਾ, ਅਤੇ ਸਾਡੇ ਸਤਿਕਾਰਯੋਗ ਜਥਾ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਦੇ ਜਥੇ ਨੇ ਰਸ ਪਿੰਨਾ ਕੀਰਤਨ ਸੰਗਤ ਨੂੰ ਸਰਵਣ ਕਰਾਇਆ ਅਤੇ ਸਾਰੀਆਂ ਸੇਵਾਵਾਂ ਜਿਹੜੀਆਂ ਆਨੰਦ ਕਾਰਜ ਦੀਆਂ ਨਿਭਾਈਆਂ। ਉਪਰੰਤ ਮੈਂ ਵਧਾਈਆਂ ਦਿੰਦਾ ਹਾਂ ਕੰਦੋਲਾ ਪਰਿਵਾਰ, ਜਿਹੜਾ ਬੱਚਾ ਅਮਰਦੀਪ ਸਿੰਘ, ਸਾਡੀ ਬੇਟੀ ਹਰਪ੍ਰੀਤ ਕੌਰ, ਉਹਨਾਂ ਦਾ ਆਨੰਦ ਕਾਰਜ ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਉਹਨਾਂ ਦੀ ਮਰਿਆਦਾ ਦੇ ਵਿੱਚ ਸੰਪੂਰਨ ਮਰਿਆਦਾ ਦੇ ਤਹਿਤ ਸੰਪੰਨ ਹੋਇਆ। ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਬਾਕੀ ਜਿਹੜੇ ਰਿਸ਼ਤੇਦਾਰ ਸਾਡੇ ਕੰਦੋਲਾ ਪਰਿਵਾਰ ਦੇ ਦੂਰੋਂ ਨੇੜਿਓਂ ਜਿੱਥੋਂ ਵੀ ਆਏ ਆ, ਅਤੇ ਸਾਡੇ ਆਪਣੇ ਮਾਨ ਪਰਿਵਾਰ ਦੇ ਜਿਹੜੇ ਦੂਰੋਂ ਨੇੜਿਓਂ ਸਾਰੇ ਰਿਸ਼ਤੇਦਾਰ ਆਏ ਆ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਕਿਉਂਕਿ ਜਿਹੜਾ ਵੀ ਇਨਸਾਨ ਆਣ ਕੇ ਇਹ ਬੱਚਿਆਂ ਨੂੰ ਆਨੰਦ ਕਾਰਜ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜੀਆਂ ਆਪਣੇ ਸ਼ੁਭ ਇੱਛਾਵਾਂ ਭੇਟ ਕੀਤੀਆਂ, ਅਤੇ ਉਹਦੇ ਵਿੱਚ ਇਹ ਨਹੀਂ ਗਾ ਵੀ ਸਿਰਫ ਆਪਾਂ ਵਿਆਹ ਅਟੈਂਡ ਕਰਨ ਆ ਗਿਆ ਵੀ ਜਿਹੜਾ ਬੜਾ ਖੁਸ਼ੀਆਂ ਦਾ ਮੌਕਾ ਹੁੰਦਾ, ਬਾਕੀ ਉਹਦੇ ਲਈ ਬਹੁਤ ਜ਼ਿਆਦਾ ਐਫਰਟ ਕਰਨੀ ਪੈਂਦੀ ਆ। ਇਸ ਕਰਕੇ ਮੈਂ ਸਾਰਿਆਂ ਦਾ ਕਦਮ ਇੱਥੇ ਆਉਣ ਲਈ ਜਿਹੜਾ ਆ ਉਹਦਾ ਰਿਣੀ ਹਾਂ, ਧੰਨਵਾਦੀ ਹਾਂ। ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਕਰੇ। ਬਾਕੀ ਬੱਚੇ ਜਿਹੜੇ ਆ ਉਹ ਬਹੁਤ ਸਮਝਦਾਰ ਆ, ਉਹਨਾਂ ਨੂੰ ਸਾਡੇ ਨਾਲੋਂ ਬਹੁਤ ਜ਼ਿਆਦਾ ਉਹਨਾਂ ਨੇ ਐਜੂਕੇਸ਼ਨ ਲਈ ਆ। ਮੈਂ ਇੰਨਾ ਹੀ ਕਹੂੰਗਾ ਬਈ ਕਦੇ ਵੀ ਕੋਈ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸੀਬਤ ਆਵੇ ਤਾਂ ਸਿਰਫ ਅਤੇ ਸਿਰਫ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੋਟ ਆਸਰਾ ਲੈਣਾ ਆ। ਜੇ ਆਪਾਂ ਜਪਜੀ ਸਾਹਿਬ ਦੇ ਲੜ ਲੱਗ ਜਾਈਏ, ਬਹੁਤ ਕੁਛ ਨਾ ਕਰੋ, ਸਿਰਫ ਅਤੇ ਸਿਰਫ ਜਪਜੀ ਸਾਹਿਬ ਸਵੇਰੇ ਜਿੱਦਾਂ ਭਾਈ ਸਾਹਿਬ ਉਹਨਾਂ ਨੇ ਉਪਦੇਸ਼ ਦਿੱਤਾ ਕਥਾ ਦੇ ਵਿੱਚ, ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਉਹਨਾਂ ਨੇ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਉਹਨਾਂ ਨੇ, ਅਤੇ ਬਾਕੀ ਆਪਾਂ ਨੂੰ ਜਿਹੜਾ ਕੀਰਤਨ ਹੋਇਆ ਉਹਦੇ ਵਿੱਚ ਵੀ ਇਹੀ ਉਪਦੇਸ਼ ਮਿਲਦਾ ਵੀ ਆਪਾਂ ਜੇ ਜਪਜੀ ਸਾਹਿਬ ਸਵੇਰੇ ਕਰਕੇ ਤੁਰ ਗਏ ਅਤੇ ਸ਼ਾਮ ਨੂੰ ਰਹਿਰਾਜ ਸਾਹਿਬ ਜੀ 'ਤੇ 15 ਮਿੰਟ ਲਾ ਲਈਏ, ਸੋਹਿਲਾ ਸਾਹਿਬ ਸੌਣ ਲੱਗਿਆਂ ਕਰ ਲਈਏ, ਅਤੇ ਗੁਰੂ ਸਾਡੀ ਹਮੇਸ਼ਾ ਪੈਚ ਰੱਖਦਾ ਆ, ਅਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰਨੀ। ਅਤੇ ਅਖੀਰ ਦੇ ਵਿੱਚ ਮੈਂ ਗੁਰਦੁਆਰਾ ਸਿੰਘ ਸਭਾ ਦੇ ਸਮੁੱਚੀ ਕਮੇਟੀ ਵੱਲੋਂ ਦੋਵਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਅਤੇ ਪਰਿਵਾਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਪੇਸ਼ ਕਰਦਾ। ਇੰਨਾ ਕੁਛ ਕਹਿੰਦਾ ਹੋਇਆ ਕਿਸੇ ਵੀ ਲਫਜ਼ ਲਈ ਵੱਧ ਘੱਟ ਲਈ ਮੈਂ ਮਾਫ਼ੀ ਦਾ ਚਾਹਵਾਨ ਹਾਂ। ਇੰਨਾ ਕੁਛ ਕਹਿੰਦਾ ਹੋਇਆ ਫਤਿਹ ਦੀ ਸਾਂਝ ਪਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਗੁਰੂ ਮਹਾਰਾਜ ਜੀ ਹੀਰ ਬਾਈ ਜੋਟਵਰਤੀ ਸਾਹਿਬ ਜੀ ਧੰਨਵਾਦੀ ਹਾਂ। ਸਾਡੇ ਗੁਰੂ ਘਰ ਦੇ ਵਾਈਸ ਪ੍ਰੈਜ਼ੀਡੈਂਟ ਭਾਈ ਗੁਰਦੇਵ ਸਿੰਘ ਮਾਨ, ਜਿਨ੍ਹਾਂ ਦੇ ਪਰਿਵਾਰ ਦੇ ਬੇਟੀ ਦਾ ਅੱਜ ਆਨੰਦ ਕਾਰਜ ਸੀਗੇ, ਗੁਰੂ ਮਹਾਰਾਜ ਦੀ ਕਿਰਪਾ ਨਾਲ ਆਨੰਦ ਕਾਰਜ ਸੰਪੂਰਨ ਹੋਏ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਹਾਂ ਪਰਿਵਾਰਾਂ ਨੂੰ, ਸੁਹਾਗ ਜੋੜੀ ਨੂੰ, ਆਏ ਸਾਰੇ ਰਿਸ਼ਤੇਦਾਰਾਂ ਨੂੰ ਇਸ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਔਰ ਸਭ ਤੋਂ ਵਧਾਈ ਦੇ ਸੰਗਤ ਵੀ ਪਾਤਰ ਆ ਜੋ ਦਾਸ ਦੀ ਬੇਨਤੀ ਨੂੰ ਮਨਜ਼ੂਰ ਕੀਤਾ, ਚੁੱਪ ਦਾ ਦਾਨ ਬਖਸ਼ਿਆ, ਇਹ ਬਹੁਤ ਵੱਡੀ ਗੱਲ ਆ। ਸੰਗਤ ਨੂੰ ਹਮੇਸ਼ਾ ਹੀ ਸਾਡੀ ਬੇਨਤੀ ਆ ਵੀ ਜਾਂ ਆਪਾਂ ਗੁਰੂ ਦੇ ਦਰਬਾਰ ਵਿੱਚ ਪਹੁੰਚੀਏ, ਗੁਰੂ ਦੇ ਸਤਿਕਾਰ ਵਜੋਂ ਚੁੱਪ ਦਾ ਦਾਨ ਬਖਸ਼ੀਏ, ਇਹੀ ਅੰਗਿਆ ਹੁਣ। ਇਸ ਤੋਂ ਉਪਰੰਤ ਜੋ ਅਰਦਾਸ ਤੋਂ ਬਾਅਦ ਪਰਿਵਾਰ ਹੀ ਸ਼ਗਨ ਦੀ ਰਸਮ ਦਰਬਾਰ ਸਾਹਿਬ ਵਿੱਚ ਕਰ ਸਕਦਾ, ਉਸ ਤੋਂ ਉਪਰੰਤ ਜੋ ਸ਼ਗਨ ਦੀ ਰਸਮ ਆ ਲੰਗਰ ਹਾਲ ਵਿੱਚ ਹੋਵੇਗੀ। ਮਾਨ ਪਰਿਵਾਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਲੰਗਰਾਂ ਦੀ ਸਮਾਵਾਂ ਬਣਾਏ, ਲੋੜ ਅਨੁਸਾਰ ਲੰਗਰ ਛੱਕ ਕੇ ਜਾਣਾ ਜੀ। ਫਿਰ ਇੱਕ ਵਾਰ ਗੁਰਦੁਆਰਾ ਪ੍ਰਬੰਧਕ ਸਾਰੀ ਸੰਗਤ ਨੂੰ ਇਸ ਆਨੰਦਕਾਰੀ ਲੱਖ ਲੱਖ ਵਧਾਈ ਹੋਏ। ਆਓ ਆਪਾਂ ਹੁਣ ਗੁਰੂ ਗ੍ਰੰਥ ਜੀ ਆਪਣੇ ਅਰਦਾਸ ਵਿੱਚ ਸ਼ਾਮਿਲ ਹੋਈਏ, ਉਸ ਤੋਂ ਬਾਅਦ ਆਨੰਦਕਾਰੀ ਸਪੁਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਰਿਕਤਿ ਉਮਰੀ ਕਿਰਪਾ ਮਹਿ ਸੂਖ ਕਨੇਰੇ ਕੋਇ ਨ ਜਾਣ ਉਮਰਾਯੰ ਉਚੇ ਤੇ ਊਚਾ ਭਗਵੰਤ

ਗੁਰੂ ਨਾਨਕ ਲਈ ਧਿਆਇ ਹਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ।

ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹ ਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ

ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਧਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ, ਜੋਦੜੀ ਲੱਖ ਖੁਸ਼ੀਆਂ ਪਾਤਸ਼ਾਹੀਆਂ

ਆਪ ਜੀ ਕੇ ਹਜ਼ੂਰ ਸੰਪੰਨ ਹੋਏ ਹਨ। ਆਪ ਜੀ ਕੇ ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਲਾਵਾਂ ਦੇ ਪਾਠ ਉਚਾਰਨ ਕਰਦੇ ਹਾਂ, ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਗਾਇਨ ਕਰਦੇ ਹਾਂ, ਕਥਾ ਵਿਚਾਰਾਂ ਕਰਦੇ ਹਾਂ। ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਣੀ, ਕਿਰਪਾ ਕਰਨੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ। ਸੁਭਾਗ ਜੋੜੀ ਕਾਕਾ ਅਮਰਦੀਪ ਸਿੰਘ, ਬੀਬਾ ਹਰਪ੍ਰੀਤ ਕੌਰ, ਆਪ ਜੀ ਵੱਲੋਂ ਬਖਸ਼ੇ ਹੋਏ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਹੋਏ ਹਨ। ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਗ੍ਰਹਿਸਥ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਅਤੇ ਸੁਭਾਗ ਜੋੜੀ ਨੂੰ ਧਨ ਭੇਰੇ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਭਿਰ ਕਹੀਐ ਸੋਏ, ਏਕ ਜੋਤ ਦੋਏ ਮੂਰਤੀ ਧਨ ਭਿਰ ਕਹੀਐ ਸੋਏ ਵਾਲਾ। ਆਪਸ ਵਿੱਚ ਪ੍ਰੇਮ ਇਤਫਾਕ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ ਜੀਓ। ਅੰਗ ਸੰਗ ਸਹਾਈ ਹੋਣਾ, ਸੁਭਾਗ ਜੋੜੀ ਵੱਲੋਂ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ। ਆਪ ਜੀ ਅੰਗੀਕਾਰ ਕਰੋ, ਲੋਕ ਪ੍ਰਲੋਕ ਵਿੱਚ ਪੜਦੇ ਖਜਨੇ, ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਆਨੰਦ ਕਾਰਜ ਸਮਾਗਮ ਵਿੱਚ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦੋਹਾਂ ਹੀ ਕੰਦੋਲਾ ਅਤੇ ਮਾਨ ਪਰਿਵਾਰਾਂ ਵੱਲੋਂ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਦੇ ਖਜ਼ਾਨਿਆਂ ਭੰਡਾਰਿਆਂ 'ਚੋਂ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੁਭਾਗ ਜੋੜੀ ਨੂੰ ਅਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੈ।

ਵਾਹਿਗੁਰੂ ਜੀ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੰਨਾ ਸ਼ੋਕ

ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਇੱਥੇ ਬੱਚਿਆਂ ਦੇ ਆਨੰਦ ਕਾਰਜ ਸਮਾਗਮ ਦੀ ਸੰਪੂਰਨਤਾ ਹੈ। ਹੁਣ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਸਭ ਸੰਗਤਾਂ ਨੇ ਪ੍ਰੇਮ ਸਤਿਕਾਰ ਨਾਲ ਕੜਾ ਪ੍ਰਸ਼ਾਦ ਪ੍ਰਾਪਤ ਕਰਨ ਤੋਂ ਬਾਅਦ ਲੰਗਰ ਹਾਲ ਵਿੱਚ ਸਗਨ ਬੱਚਿਆਂ ਨੂੰ ਜੋ ਲਾਉਣਾ ਹੈ ਉੱਥੇ ਪ੍ਰਬੰਧ ਕੀਤਾ ਹੈ। ਉੱਥੇ ਜਾ ਕੇ ਆਪ ਸੰਗਤ ਨੇ ਸਗਨ ਦੇਣਾ ਹੈ। ਇੱਥੇ ਗੁਰੂ ਕੀ ਹਜ਼ੂਰੀ ਅੰਦਰ ਕੇਵਲ ਮਾਤਾ ਪਿਤਾ ਬੱਚਿਆਂ ਦੇ ਸਗਨ ਲਾਉਣਗੇ। ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਬੱਚਿਆਂ ਨੂੰ ਪਿਆਰ ਦੇਣ ਲੱਗਿਆਂ ਸਿਰ 'ਤੇ ਹੱਥ ਨਹੀਂ ਰੱਖਣਾ, ਸਿਰ 'ਤੇ ਮੋਢੇ 'ਤੇ ਹੱਥ ਨਹੀਂ ਰੱਖਣਾ, ਕਿਉਂਕਿ ਆਪਾਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਇਹਨਾਂ ਦਾ ਹੱਥ ਹੋਵੇਗਾ। ਹੁਣ ਇਸ ਕਰਕੇ ਆਪਾਂ ਆਪਣੇ ਹੱਥ ਨਹੀਂ ਰੱਖਣੇ ਇਹਨਾਂ ਦੇ ਸਾਹਮਣੇ, ਇਹ ਸੰਕੋਚ ਕਰਨਾ ਹੈ, ਭਾਵਨਾ ਰੱਖਣੀ ਹੈ। ਸੋ ਪਿਆਰ ਨਾਲ ਸਾਰਿਆਂ ਨੇ ਕੜਾ ਪ੍ਰਸ਼ਾਦ ਦੀ ਦੇਖ ਪ੍ਰਾਪਤ ਕਰੋ ਅਤੇ ਨਾਲ ਸਤਿਨਾਮ ਵਾਹਿਗੁਰੂ ਦਾ ਆਪਾਂ ਜਾਪ ਕਰਨਾ ਹੈ।

0: ਸਤਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਹੁਣ ਲੰਗਰ ਹਾਲ ਵਿੱਚ ਪਹੁੰਚੀਏ। ਉੱਥੇ ਬੱਚਿਆਂ ਨੂੰ ਸਗਨ ਆਪ ਜੀ ਨੇ ਦੇਣਾ ਹੈ, ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਰੌਲੇ ਤੋਂ ਸੰਕੋਚ ਕਰੀਏ। ਇਹ ਬੇਨਤੀ ਹੈ ਕਿ ਗੁਰੂ ਸਾਹਿਬ ਵੱਲ ਪਿੱਠ ਕਰਕੇ ਨਹੀਂ ਕਿਸੇ ਨੇ ਖੜੋਣਾ, ਅਤੇ ਆਪਾਂ ਰੌਲੇ ਤੋਂ ਵੀ ਸੰਕੋਚ ਕਰੀਏ ਜੀ। ਇਹ ਬੇਨਤੀ ਪ੍ਰਵਾਨ ਕਰੋ। ਸੋ ਲੰਗਰ ਹਾਲ ਵਿੱਚ ਪਹੁੰਚ ਕੇ ਬੱਚਿਆਂ ਨੂੰ ਸਗਨ ਆਪ ਜੀ ਨੇ ਦੇਣਾ, ਉੱਥੇ ਪ੍ਰਸ਼ਾਦਾ ਪਾਣੀ ਅਤੇ ਚਾਹ ਪਾਣੀ ਛਕਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਸੋ

0: ਤੇ ਪਾਈਆਂ ਇਹ ਰੁੱਤ ਸੁਹਾਈ ਵਣਤਰ ਤ੍ਰਿਪੁਣ ਮੋਲਿਆ ਅੰਮ੍ਰਿਤ ਪਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਸਾਈ ਨਾਨਕ ਸਿਮਰੈ ਇੱਕ ਨਾਮ
1: ਬਹੁ ਸ਼ਾਸਤਰ ਬਹੁ ਸਿਮ੍ਰਤੀ ਭੇਖੀ ਸਰਬ ਟੰਡੋਲ ਪੂਜ ਸੇ ਨਾਹੀ ਹਰ ਹਰੇ ਨਾਨਕ ਨਾਮ ਮੋਲ।